ਦਿਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਓ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਪਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਦੀ ਦੇਵ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ।

0: ਸਲੋਕ ਮਹਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਦ ਗੰਢੀ ਸਤਵਟ ਇਹੋ ਜਨੇਵ ਜੀ ਕਾ ਹੈ ਤਾਂ ਪਾਂਡੇ ਘੱਟ ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਇਹੋ ਜਲੈ ਨਾ ਜਾਏ ਧਨ ਸੁਮਾਨ ਸਨਾਨ ਕਾ ਚਲੈ ਪਾਏ ਚੌਕੜ ਮੁੱਲ ਅਨਾਇਆ ਬਹਿ ਚੌਕੈ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਹਮਣ ਥਿਆ ਉਹ ਝੜ ਪਿਆ ਬੇਤਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾ ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਸਜਨਾ ਤਗ ਕਪਾਹ ਕੱਟੀ ਵਾਮਨ ਵਟਿਆ ਕੋਈ ਬੱਕਰਾ ਨਹੀਂ ਖਾਇਆ ਸਭ ਕੋ ਆਖੇ ਪਾਏ ਹੋਏ ਪ੍ਰਾਣਾ ਸੁੱਟੀਏ ਵੀ ਦਰਪਾਈਏ ਹੋ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਨਏ ਮਨੇ ਸਾਲਾ ਹੀ ਸੱਚ ਸੂਚ

ਪਵਨ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਕੀ ਮੈਂ ਤਾਂ ਕਾਪੇ ਵੱਤੇ ਵੜ ਧਾਗੇ ਵਰਾ ਕੱਟੇ ਲੈ ਪਹਾੜ ਕਰੇ ਵਿਆਹ ਕਟਕਾ ਬਲ ਦੱਸੇ ਰਾਹੋ ਸੁਣ ਵੇਖੋ ਲੋਕ ਵਿਡਾਣ ਮਨ ਅੰਦਾ ਨਾ ਸੁਜਾਨ ਕੌਣ ਸਾਹਿਬ ਹੋ ਜਾ ਸਾਹਿਬ ਕਰੇ ਸਾਹਿਬ ਕਰੇ

ਵੱਡੋ ਵੱਡਾ ਵਡਭੇਦ ਨੀ ਸਿਰਾ ਸਿਰ ਧੰਦੇ ਲਾਇੰਦਾ ਨਦਰੋਂ ਭੱਠੀ ਦੇ ਕਰੇ ਸਰਤਾਨਾ ਘਾਉ ਕਰਾਇੰਦਾ ਨਰ ਮੰਗਣ ਭਿੱਖਣਾ ਪਾਏਦਾ ਨਰ ਮੰਗਣ ਭਿੱਖਣਾ ਪਾਏਦਾ।

0: ਮਹੱਲਾ ਪਹਿਲਾ ਨਾਨਕ ਨਾਨਕ ਜੇ ਮੋਹਾ ਕਾ ਕਰਮ ਹੋਇਆ ਕਰਮ ਪਿਤਰੀ ਦੇ ਅੱਗੇ ਵਸੀਆਂ ਨੀ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਗੈ ਸੋ ਮਿਲੈ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆ ਸੁੱਚੇ ਨਾਖੇ ਬਹਿੰਦੇ ਪਿੰਡਾ ਧੋਏ ਸੁੱਚੇ ਸਹੀ ਨਾਨਕਾ
0: ਜਿਨ ਮਨ ਵਸਿਆ ਸੋਏ ਪੌੜੀ ਤੇ ਪੁਲਾਣੀ ਪੌਣ ਹਰ ਰੰਗੀ ਧਰਮ ਸਵਾਰਿਆ ਕੋਠੇ ਮੁੰਡੇ ਪਾਣ ਲਾਏ ਬੈਠੇ ਕਰ ਪਾਸਾਰਿਆ ਚੀਜ਼ ਕਰਨ ਪਾਉਂਦੇ ਹਰ ਬੁਝਣ ਨਾਹੀ ਹਾਰਿਆ ਕਰ ਪਾਸਾਰਿਆ ਵੇਖ ਨਰਨ ਵਿਸਾਰਿਆ ਜਲ ਆਈ
2: ਪੌੜੀ ਤੇ ਪੁਰਾਣੇ ਪੌੜੇ ਘਰ ਕੀ ਸਵਾਰਿਆ ਕੋਠੇ ਵੱਡੇ ਮਾੜੀਆਂ ਲਾ

ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ।

0: ਇਹ ਮਹੱਲਾ ਪਹਿਲਾ।
1: ਮਨ ਕਾ ਸੁਤਕ ਲੋਭ ਹੈ ਜੇਵਾ ਸੁਤਕੂ, ਅੱਖੀ ਸੁਤਕ ਵੇਖਣਾ ਪਰਤੈ ਪਰਤਨ ਰੂਪ, ਕੰਨੀ ਸੁਤ ਕੰਨ ਪੈਣਾ ਡਵਾਰਿਖਾ, ਨਾਨਕ ਹੰਸਾ ਆਦਮੀ ਬਦੈ ਜੰਪ।

0: ਓੜੀ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾ ਜਿਸ ਪਹਾੜਾ ਦਾ ਮਨ ਵਸਾਈਆਂ ਕਰ
1: ਆਕਾਸ਼ਵਾਣੀ ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਚੋਂ ਅਸੀਂ ਤੁਹਾਡੀ ਨਜ਼ਰ ਕਰਾਂਗੇ ਸੁਫੀਆਨਾ ਕਲਾਮ।
2: ਸਮਾਤ ਫਰਮਾਓ ਸੁਫੀਆਨਾ ਰੰਗ।

ਹੁਣ ਤੁਸੀਂ ਸੁਣ ਰਹੇ ਸੀ ਸੁਫਿਆਨਾ ਕਲਾਮ। ਸੋ ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਹੁਣ ਇੱਥੇ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ଏବେ ସରକାର କେ ତଳେ ସିନ୍ଧୁ ହୁକୁମତ କେ ଧ୍ୟାନ ନେଣ କରୁଛେ ପର ଏଣର ସମୟ କୋବ କମ ନଥି ରହିବା ମର୍ଜ ସିନ୍ଧ ମେ ତେଜି ସା ଫୈଲ ଜୀ ରହିବା ସିନ୍ଧ ମେ ଏଚ ଆଇ ଭି ଜେ ଫୈଲ ଜାଣ ମେ ଅତାଇ ଡକ୍ଟର ଜୋ ଏକ ବଡ଼ କିରଦାର ହେ ନକଲି ଡକ୍ଟର ଜୋ ଯେ କେ ମରିଜନ କେ ଇସ୍ତେମାଲ ଥେଲେ ଇଞ୍ଜେକ୍ସନ ହୋଣି ସିନ୍ଧ ଜିନ୍ଦଗି ତବାହ କର ରହେ ହେ ଏହି ହୱାଲେ ସା ତାଜେ ଖବର ପାଇ ଆଏ ତ 2008 ଖାଁ ମଟି କରେ ସିନ୍ଧ ଜି ସମରନ ହସ୍ପିଟାଲ ମେ ଏଚ ଆଇ ଭି ତେଜି ସା ପକଡ଼ି ରହି ହେ ସାଲ 2019 ମେ 1012 ଲାଡ଼କାଣ ମେ ଏଚ ଆଇ ଭି ମେ ମୁବତଲା ଥି ଗ୍ୟା ଜିନ୍ମେ 15-12 ମରି ବନ ଗ୍ୟା ମଗଲ ସାଲ ମେ ଆପଣେ ଲାଡ଼କାଣ ମେ 73-12 ਵਾਇਰਸ ਜੋ ਸ਼ਿਕਾਰ ਥਿਆ ਗੰਬਟ ਮੇ 26 ਹੈ ਸਮਝੇ ਹਰ ਇੱਕ ਮਾਣੂ ਜੀ ਐਚ ਆਈ ਵੀ ਟੈਸਟ ਕਰਾਈ ਹੁੰਦੀ ਤੇ ਨੰਨਨ ਨੰਨਨ ਸ਼ਹਿਰਾਂ ਮੇ ਵੱਡੀ ਤਾਦਾਦ ਮੇ ਐਚ ਆਈ ਵੀ ਜਾ ਮਰੀਜ਼ ਜ਼ਾਹਿਰ ਦੀ ਪਾਉਂਦਾ ਅੰਤ ਮਹਿਲਾ ਸਿੰਧ ਹਕੂਮਤ ਕੁਝ ਅਰਸੋਗ ਮੇ ਨਕਲੀ ਡਾਕਟਰਾਂ ਖਿਲਾਫ ਅਤਾਈ ਡਾਕਟਰਾਂ ਖਿਲਾਫ ਵਠ ਵਠਾ ਸ਼ੁਰੂ ਕਈ ਪਰ ਇਹ ਆਪਣ ਆਰਜ਼ੀ ਹੋਈ ਅਜੇ ਪਣ ਸਿੰਧ ਮੇ ਘਣਾਈ ਅਤਾਈ ਡਾਕਟਰ ਮੌਜੂਦ ਹਨ ਜੇ ਕੇ ਬਿਨਾਂ ਡਿਗਰੀ ਜੇ ਮਾਣੂ ਜੋ ਲਾਇ ਸਕਣ ਐ ਬਿਮਾਰੀ ਪਕੜਨ ਜੋ ਕਾਰਨ ਸਤੇਨ ਸਿੰਧ ਮੇ ਐਚ ਆਈ ਵੀ ਜੇ ਮਰਜ਼ ਕੇ ਰੋਕਣ ਲਾਇ ਐਮਰਜੈਂਸੀ ਬੇਸਿਸ ਤੇ ਕਾਰਵਾਈ ਕਰਨ ਦੀ ਜ਼ਰੂਰਤ ਹੈ ਜੋ ਜੈ ਤੇਜ਼ੀ ਸਾ ਮਰਜ਼ ਫੈਲ ਜੀ ਰਹਾ ਹੈ ਇਹਨਾਂ ਵਕਤ ਮੇ ਵੱਡੀ ਤਾਦਾਦ ਮੇ ਹਰ ਜਮਾਰ ਜਾ ਮਾਣੂ ਐਚ ਆਈ ਵੀ ਮੇ ਮੁਬਤਲਾ ਮਿਲੰਦਾ ਜੇ ਕਾ ਸੂਰਤ ਹਾਲ ਮੁਲਕ ਲਾਇ ਤਮਾਮ ਘਣੀ ਬਦਤਰੀਨ ਸਾਬਿਤ ਥੀ ਸਕੰਦੀ ਹੈ ਤਾਂ ਸਿੰਧ ਐਕਸਪ੍ਰੈਸ ਮੇ ਸ਼ਾਇਦ ਐਡੀਟਰ ਬੁਧਰਾ ਟਾਈਟਲ ਹੋ ਸਿੰਧ ਮੇ ਐਚ ਆਈ ਵੀ ਜਾ ਕੇਸ

0: ਵਿਰੋਧੀ ਪਾਰਟੀਆਂ ਤੇ ਵਿਦੇਸ਼ੀ ਚੰਦਾ ਨਿਯਮ ਸੋਧ ਬਿੱਲ ਬਾਰੇ ਗਲਤ ਜਾਣਕਾਰੀ ਫੈਲਾਉਣ ਦਾ ਇਲਜ਼ਾਮ ਲਾਇਆ ਹੈ। ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਅੱਜ ਸ਼ੱਕੀ ਵਿਅਕਤੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਉਧਮਪੁਰ, ਰਿਆਸੀ ਅਤੇ ਕਠੁਆ ਜ਼ਿਲ੍ਹਿਆਂ ਵਿਚ ਕਈ ਥਾਵਾਂ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ, ਕਰਨਾਟਕਾ ਪਬਲਿਕ ਸਰਵਿਸ ਕਮਿਸ਼ਨ ਵਿਚ ਹੋਏ ਕਥਿਤ ਪ੍ਰਸ਼ਨ ਪੱਤਰ ਲੀਕ ਘੁਟਾਲੇ ਦੇ ਸਬੰਧ ਵਿਚ ਰਾਜ ਵਿਚ ਕਈ ਥਾਵਾਂ ਤੇ ਤਲਾਸ਼ੀ ਲੈ ਰਿਹਾ ਹੈ। ਤੇ ਮੱਧ ਪ੍ਰਦੇਸ਼ ਦੇ ਪਿੰਡ ਵਿਚ ਬੀਤੀ ਦੇਰ ਰਾਤ ਇਕ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋਈ ਹੈ ਅਤੇ 23 ਹੋਰ ਜ਼ਖਮੀ ਹੋ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਕਸ ਵਾਤਾਵਰਨ ਮੰਤਰੀਆਂ ਦੀ 12ਵੀਂ ਕਾਨਫਰੰਸ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਚੱਲ ਰਹੀ ਹੈ। ਇਹ ਕਾਨਫਰੰਸ ਮੈਂਬਰ ਦੇਸ਼ਾਂ ਦੇ ਮੰਤਰੀਆਂ, ਸੀਨੀਅਰ ਅਧਿਕਾਰੀਆਂ, ਨੀਤੀ ਨਿਰਮਾਤਾਵਾਂ ਅਤੇ ਮਾਹਰਾਂ ਨੂੰ ਅਰਥਪੂਰਨ ਵਿਚਾਰ ਵਟਾਂਦਰੇ ਵਿਚ ਸ਼ਾਮਲ ਹੋਣ, ਸਹਿਮਤੀ ਬਣਾਉਣ ਅਤੇ ਵਾਤਾਵਰਨ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਮੰਚ ਪ੍ਰਦਾਨ ਕਰਦੀ ਹੈ। ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਇਸ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਨੇ। ਭਾਰਤ ਦੀ ਬ੍ਰਿਕਸ ਪ੍ਰਧਾਨਗੀ 2026 ਦਾ ਵਿਸ਼ਾ ਹੈ, ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਯਾਦਵ ਨੇ ਕਿਹਾ ਕਿ ਉਹ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਵਾਤਾਵਰਨ ਕਾਰਜ ਸਮੂਹ ਲਈ ਸਕਾਰਾਤਮਕ ਨਤੀਜਿਆਂ ਵਾਸਤੇ ਅਰਥਪੂਰਨ ਢੰਗ ਨਾਲ ਜੁੜਨ ਦੀ ਉਮੀਦ ਕਰਦੇ ਨੇ। ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਵਿਰੋਧੀ ਪਾਰਟੀਆਂ ਤੇ ਵਿਦੇਸ਼ੀ ਚੰਦਾ ਨਿਯਮ ਸੋਧ ਬਿੱਲ ਬਾਰੇ ਵੋਟ ਬੈਂਕ ਦੀ ਰਾਜਨੀਤੀ ਲਈ ਗਲਤ ਜਾਣਕਾਰੀ ਫੈਲਾਉਣ ਦਾ ਇਲਜ਼ਾਮ ਲਾਇਆ ਹੈ। ਇਕ ਨਿੱਜੀ ਨਿਊਜ਼ ਏਜੰਸੀ ਨਾਲ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਇਹ ਬਿੱਲ ਵਿਦੇਸ਼ੀ ਫੰਡ ਪ੍ਰਵਾਹ ਵਿਚ ਪਾਰਦਰਸ਼ਤਾ ਲਿਆਏਗਾ। ਉਨ੍ਹਾਂ ਬਿੱਲ ਨੂੰ ਸਾਂਝੀ ਸੰਸਦੀ ਕਮੇਟੀ ਕੋਲ ਭੇਜਣ ਨੂੰ ਇਕ ਵਧੀਆ ਫੈਸਲਾ ਦਸਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਬਹੁਤ ਸਾਰੇ ਝੂਠ ਫੈਲਾਏ ਨੇ ਅਤੇ ਅਜਿਹੇ ਝੂਠ ਫੈਲਾ ਕੇ ਰਾਜਨੀਤੀ ਕਰਨਾ ਠੀਕ ਨਹੀਂ ਹੈ।
1: ਫੈਲਾ ਹੈ ਦੇਸ਼ ਭਰ ਮੈਂ ਕਿ FCI ਨੇ ਜੋ ਹੈ ਕ੍ਰਿਸਚਨ ਮਿਸ਼ਨਰੀ ਕੋ ਟਾਰਗੇਟ ਕੀਆ ਜਾ ਰਹਾ ਹੈ, ਜਬਕਿ ਕ੍ਰਿਸਚਨ ਮਿਸ਼ਨਰੀ ਕਾ ਟੋਟਲ ਇੰਡੀਆ ਕਾ ਜੋ ਫੋਰਨ ਕੰਟ੍ਰੀਬਿਊਸ਼ਨ ਆਤੇ ਹੈ ਵੋ 16% ਹੈ, ਬਾਕੀ ਤੋ ਸਭ ਹਿੰਦੂ ਕਾ ਹੈ। ਤੋ ਪ੍ਰੋਟੈਸਟ ਜ਼ਿਆਦਾ ਕਰਨਾ ਹੈ ਤੋ ਹਿੰਦੂ ਨੂੰ ਕਰਨਾ ਚਾਹੀਏ, ਕਿਉਂਕਿ ਸਬਸੇ ਜ਼ਿਆਦਾ ਤੋ ਹਿੰਦੂ ਕਾ ਹੈ। ਦੇਖਿਏ, ਇਸ ਤਰ੍ਹਾਂ ਕਾ ਝੂਠੇ ਬਾਤੇ ਫੈਲਾ ਕਰਕੇ ਰਾਜਨੀਤੀ ਕਰਨਾ ਬਿਲਕੁਲ ਠੀਕ ਨਹੀਂ ਹੈ।
0: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਉੱਤਰ ਪ੍ਰਦੇਸ਼, ਪੰਜਾਬ ਅਤੇ ਗੁਜਰਾਤ ਲਈ ਨਵੇਂ ਸੂਬਾ ਇੰਚਾਰਜ ਨਿਯੁਕਤ ਕੀਤੇ ਨੇ। ਵਿਨੋਦ ਤਾਵੜੇ ਨੂੰ ਉੱਤਰ ਪ੍ਰਦੇਸ਼ ਦਾ ਇੰਚਾਰਜ ਤੇ ਜਗਦੀਸ਼ ਈਸ਼ਵਰ ਬਾਈ ਪਟੇਲ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਗਿਐ। ਡਾ ਸਤੀਸ਼ ਪੁਨੀਆ ਨੂੰ ਪੰਜਾਬ ਦਾ ਤੇ ਤਰੁਣ ਚੁੱਗ ਨੂੰ ਗੁਜਰਾਤ ਦਾ ਇੰਚਾਰਜ ਨਿਯੁਕਤ ਕੀਤਾ ਗਿਐ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ JP ਨੱਡਾ ਦੀ ਕੱਲ੍ਹ ਦਿੱਲੀ ਦੇ ਏਮਜ਼ ਵਿਖੇ ਐਂਜੀਓਪਲਾਸਟੀ ਹੋਈ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਏਮਜ਼ ਨੇ ਇਕ ਬਿਆਨ ਵਿਚ ਕਿਹਾ ਕਿ ਸ੍ਰੀ ਨੱਡਾ ਨੂੰ ਕਾਰਡੀਓਲੋਜੀ ਵਿਭਾਗ ਵਿਚ ਨਿਗਰਾਨੀ ਹੇਠ ਰਖਿਆ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਣ ਤੋਂ ਬਾਅਦ ਏਮਜ਼ ਵਿਚ ਦਾਖਲ ਕਰਾਇਆ ਗਿਆ ਸੀ। ਰੱਖਿਆ ਮੰਤਰਾਲੇ ਨੇ 6ਵੀਂ ਸਕਾਰਾਤਮਕ ਸਵਦੇਸੀ ਸੂਚੀ PIL ਨੂੰ ਨੋਟੀਫਾਈ ਕਰ ਦਿੱਤਾ ਹੈ। ਇਸ ਵਿਚ 3070 ਕਰੋੜ ਦੀ ਅਨੁਮਾਨਿਤ ਵਪਾਰਕ ਸੰਭਾਵਨਾ ਵਾਲੀਆਂ ਰਣਨੀਤਿਕ ਤੌਰ ਤੇ ਮਹੱਤਵਪੂਰਨ 405 ਵਸਤੂਆਂ ਸ਼ਾਮਲ ਨੇ। ਇਨ੍ਹਾਂ ਵਿਚ ਭਾਰਤੀ ਤੱਟ ਰੱਖਿਅਕ ਬਲ ਦੀਆਂ 16 ਅਤੇ ਸਰਕਾਰੀ ਖੇਤਰ ਦੇ ਰੱਖਿਆ ਅਦਾਰਿਆਂ ਦੀਆਂ 399 ਵਸਤੂਆਂ ਸ਼ਾਮਲ ਨੇ। ਮੰਤਰਾਲੇ ਨੇ ਕਿਹਾ ਕਿ ਇਹ 6ਵੀਂ ਸੂਚੀ ਆਤਮ ਨਿਰਭਰ ਭਾਰਤ ਪਹਿਲ ਕਦਮੀ ਤਹਿਤ ਰੱਖਿਆ ਨਿਰਮਾਣ ਵਿਚ ਆਤਮ ਨਿਰਭਰਤਾ ਨੂੰ ਉਤਸ਼ਾਹਿਤ ਕਰਨ ਦੇ ਸਰਕਾਰ ਦੇ ਯਤਨਾਂ ਵੱਲ ਇਕ ਹੋਰ ਕਦਮ ਹੈ। ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਅੱਜ ਸ਼ੱਕੀ ਵਿਅਕਤੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਉਧਮਪੁਰ, ਰਿਆਸੀ ਅਤੇ ਕਠੁਆ ਜ਼ਿਲ੍ਹਿਆਂ ਵਿਚ ਕਈ ਥਾਵਾਂ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਰਿਆਸੀ ਦੇ ਸਾਦਨੀ ਜੰਗਲਾਂ ਅਤੇ ਕਠੁਆ ਦੇ ਹੀਰਾਨਗਰ ਸੈਕਟਰ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲਗਦੇ ਕਈ ਪਿੰਡਾਂ ਵਿਚ ਵੀ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਉੱਤਰੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਕੱਲ੍ਹ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਲਗਦੇ ਅਗਲੇਰੇ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਉਭਰ ਰਹੀਆਂ ਸੁਰੱਖਿਆ ਚੁਣੌਤੀਆਂ ਨਾਲ ਨਿਪਟਣ ਲਈ ਨਿਰੰਤਰ ਚੌਕਸੀ ਅਤੇ ਨਵੇਂ ਤਰੀਕੇ ਅਪਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਫੌਜਾਂ ਦੀ ਸੰਚਾਲਨ ਤਿਆਰੀ ਦੀ ਸਮੀਖਿਆ ਕੀਤੀ ਅਤੇ ਸਰਹੱਦ ਤੇ ਤੈਨਾਤ ਜਵਾਨਾਂ ਨਾਲ ਗੱਲਬਾਤ ਕੀਤੀ। ਲੈਫਟੀਨੈਂਟ ਜਨਰਲ ਸ਼ਰਮਾ ਨੇ ਇਲਾਕੇ ਦੀ ਮੌਜੂਦਾ ਸੁਰੱਖਿਆ ਸਥਿਤੀ, ਸੰਚਾਲਨ ਤਿਆਰੀਆਂ ਅਤੇ ਮੁਸ਼ਕਲ ਇਲਾਕਿਆਂ ਵਿਚ ਤਾਇਨਾਤੀ ਸਬੰਧੀ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਕਰਨਾਟਕਾ ਪਬਲਿਕ ਸਰਵਿਸ ਕਮਿਸ਼ਨ ਵਿਚ ਹੋਏ ਕਥਿਤ ਪ੍ਰਸ਼ਨ ਪੱਤਰ ਲੀਕ ਘੁਟਾਲੇ ਦੇ ਸਬੰਧ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ IDਰਾਜ ਵਿਚ ਕਈ ਥਾਵਾਂ ਤੇ ਤਲਾਸ਼ੀ ਲੈ ਰਿਹਾ ਹੈ। ਕਮਿਸ਼ਨ ਦੇ ਸਾਬਕ ਚੇਅਰਮੈਨ ਸ਼ਿਵ ਸ਼ੰਕਰਪਾ ਐਸ ਸਾਹੂਕਾਰ ਉਪਰ ਪ੍ਰਸ਼ਨ ਪੱਤਰ ਲੀਕ ਕਰਨ, OMR ਸ਼ੀਟਾਂ ਨਾਲ ਛੇੜਛਾੜ ਕਰਨ ਅਤੇ ਸਰਕਾਰੀ ਵੈਟਨਰੀ ਅਫਸਰਾਂ ਦੀ ਭਰਤੀ ਲਈ ਪ੍ਰਤੀ ਉਮੀਦਵਾਰ 70 ਤੋਂ 80 ਲੱਖ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ। ਇਹ ਇਲਜ਼ਾਮ ਵੀ ਹੈ ਕਿ ਇਕ ਨਿੱਜੀ ਕੰਪਨੀ ਨੇ ਵਿਚੋਲੇ ਵਜੋਂ ਕੰਮ ਕੀਤਾ। ਮਾਮਲੇ ਦੇ ਸਬੰਧ ਵਿਚ ਡਾਇਰੈਕਟੋਰੇਟ ਨੇ ਸ਼ਿਵ ਸ਼ੰਕਰਪਾ ਦੇ ਘਰ, ਕਮਿਸ਼ਨ ਦੇ ਕੁਝ ਸਾਬਕਾ ਮੈਂਬਰਾਂ ਦੇ ਟਿਕਾਣੇ

ਅਤੇ ਨਿੱਜੀ ਕੰਪਨੀ ਨਾਲ ਜੁੜੇ ਦਫ਼ਤਰਾਂ ਦੀ ਤਲਾਸ਼ੀ ਲਈ ਜਾਂਚ ਭਰਤੀ ਪ੍ਰਕਿਰਿਆ ਵਿਚ ਬੇਨੇਮੀਆਂ ਅਤੇ ਇਸ ਪ੍ਰਕਿਰਿਆ ਵਿਚ ਭ੍ਰਿਸ਼ਟ ਵਿਅਕਤੀਆਂ ਦੀ ਸੰਭਾਵਿਤ ਭੂਮਿਕਾ ਤੇ ਕੇਂਦਰਿਤ ਹੈ। ਹਫ਼ਤਾ ਭਰ ਚਲੀ ਹਰ ਘਰ ਤਿਰੰਗਾ ਮੁਹਿੰਮ ਕੱਲ੍ਹ ਸ਼ਾਮੀ ਚੰਡੀਗੜ੍ਹ ਵਿਚ ਇਕ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਖਤਮ ਹੋਈ। ਇਸ ਸਮਾਰੋਹ ਵਿਚ ਆਧੁਨਿਕ ਭਾਰਤ ਦੀਆਂ ਪ੍ਰਾਪਤੀਆਂ, ਸਮੂਹਕ ਗੌਰਵ ਅਤੇ ਆਸਾ ਉਮੰਗਾਂ ਦੇ ਨਾਲ ਨਾਲ ਰਾਸ਼ਟਰੀ ਝੰਡੇ ਪ੍ਰਤੀ ਸਤਿਕਾਰ ਵੀ ਦਰਸਾਇਆ ਗਿਆ। ਸਮਾਪਤੀ ਸਮਾਰੋਹ ਵਿਚ ਲੋਕਾਂ ਦੇ ਉਤਸ਼ਾਹ ਨੇ ਰਾਸ਼ਟਰੀ ਏਕਤਾ, ਦੇਸ਼ ਭਗਤੀ ਅਤੇ ਤਿਰੰਗੇ ਪ੍ਰਤੀ ਸਨਮਾਨ ਦਾ ਸੰਦੇਸ਼ ਦਿੱਤਾ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਸਨ। ਇਸ ਸਮਾਗਮ ਵਿਚ ਦੇਸ਼ ਦੀ ਅਮੀਰ ਵਿਰਾਸਤ, ਏਕਤਾ ਅਤੇ ਰਾਸ਼ਟਰੀ ਮਾਣ ਤੇ ਆਧਾਰਿਤ ਬਾਈਕ ਅਤੇ ਵਿੰਟੇਜ ਕਾਰ ਰੈਲੀ, ਸੰਗੀਤ ਅਤੇ ਨਾਚ ਦੇ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਭਾਰਤੀ ਫੌਜ ਅਤੇ ITBP ਨੇ ਹਥਿਆਰਾਂ ਅਤੇ ਡਰੋਨਾਂ ਦਾ ਵੀ ਪ੍ਰਦਰਸ਼ਨ ਕੀਤਾ। ਮੱਧ ਪ੍ਰਦੇਸ਼ ਦੇ ਪਿੰਡ ਵਿਚ ਬੀਤੀ ਰਾਤ ਗਵਾਲੀਅਰ ਭਿੰਡ ਇਟਾਵਾ ਹਾਈਵੇ ਤੇ ਇਕ ਪਿਕਅਪ ਟਰੱਕ ਦੇ ਦੂਜੇ ਟਰੱਕ ਨਾਲ ਟਕਰਾ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਕੇਸ ਦਰਜ ਕਰ ਲਿਆ ਅਤੇ ਹਾਦਸੇ ਦੇ ਕਾਰਨ ਦੀ ਜਾਂਚ ਕਰ ਰਹੀ ਹੈ। ਸਾਰੇ ਮ੍ਰਿਤਕ 8 ਮਜ਼ਦੂਰ ਪਿੰਡ ਦੇ ਗੁਹਾਤ ਤੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਸਥਿਤ ਆਪਣੇ ਘਰ ਜਾ ਰਹੇ ਸਨ। ਦੇਸ਼ ਵਿਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੀ ਆਬਾਦੀ ਲਈ ਬੇਰੁਜ਼ਗਾਰੀ ਦਰ ਜੁਲਾਈ ਵਿਚ ਘੱਟ ਕੇ 5.1% ਰਹਿ ਗਈ ਹੈ, ਜੋ ਇਸ ਸਾਲ ਜੂਨ ਵਿਚ 5.5% ਸੀ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਨੇ ਮਾਸਿਕ ਕਿਰਤ ਸ਼ਕਤੀ ਅਤੇ ਬੇਰੁਜ਼ਗਾਰੀ ਦੇ ਅੰਕੜੇ ਜਾਰੀ ਕੀਤੇ ਨੇ। ਪੇਂਡੂ ਬੇਰੁਜ਼ਗਾਰੀ ਦਰ ਪਿਛਲੇ ਮਹੀਨੇ ਘੱਟ ਕੇ 4.5% ਹੋ ਗਈ, ਜੋ ਕਿ ਜੂਨ ਵਿਚ 5% ਸੀ। ਇਸ ਤੋਂ ਉਲਟ ਸ਼ਹਿਰੀ ਬੇਰੁਜ਼ਗਾਰੀ ਦਰ ਜੁਲਾਈ ਵਿਚ ਮਾਮੂਲੀ ਤੌਰ ਤੇ ਵੱਧ ਕੇ 6.7% ਹੋ ਗਈ ਹੈ, ਜੋ ਕਿ ਜੂਨ ਵਿਚ 6.6% ਸੀ। ਔਰਤਾਂ ਵਿਚ ਕੁੱਲ ਬੇਰੁਜ਼ਗਾਰੀ ਦਰ ਘੱਟ ਕੇ 5.4% ਹੋ ਗਈ ਹੈ, ਜਦੋਂ ਕਿ ਮਰਦਾਂ ਵਿਚ ਇਹ ਘੱਟ ਕੇ 5% ਰਹਿ ਗਈ ਹੈ। ਸੈਮੀਕੋਨ ਇੰਡੀਆ 2026 ਦਾ 5ਵਾਂ ਐਡੀਸ਼ਨ ਅਗਲੇ ਮਹੀਨੇ ਦੀ 17 ਤਰੀਕ ਤੋਂ ਨਵੀਂ ਦਿੱਲੀ ਵਿਚ ਆਯੋਜਿਤ ਕੀਤਾ ਜਾਏਗਾ। 40 ਤੋਂ ਵੱਧ ਦੇਸ਼ਾਂ ਦੇ 500 ਤੋਂ ਵੱਧ ਪ੍ਰਦਰਸ਼ਕ ਅਤੇ ਲਗਭਗ 240 ਕੰਪਨੀਆਂ ਇਸ 3 ਦਿਨਾਂ ਕਾਨਫਰੰਸ ਵਿਚ ਹਿੱਸਾ ਲੈਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਨਫਰੰਸ ਦਾ ਉਦਘਾਟਨ ਕਰਨਗੇ ਅਤੇ ਅਮਰੀਕਾ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ, ਜਰਮਨੀ, ਨੀਦਰਲੈਂਡ ਅਤੇ ਮਲੇਸ਼ੀਆ ਦੀਆਂ ਪ੍ਰਮੁੱਖ ਕੰਪਨੀਆਂ ਦੇ ਵਿਸ਼ਵ ਸੀਈਓਜ਼ ਨਾਲ ਇਕ ਗੋਲਮੇਜ਼ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਅੱਜ ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਬੋਲਦਿਆਂ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਐਸ ਕ੍ਰਿਸ਼ਨ ਨੇ ਕਿਹਾ ਕਿ ਪ੍ਰਦਰਸ਼ਨੀ ਵਿਚ ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ, ਮਲੇਸ਼ੀਆ, ਜਰਮਨੀ ਅਤੇ ਨੀਦਰਲੈਂਡ ਦੇ 6 ਅੰਤਰਰਾਸ਼ਟਰੀ ਪਵੇਲੀਅਨ ਹੋਣਗੇ। ਇਸ ਦਾ ਉਦੇਸ਼ ਸੈਮੀਕੰਡਕਟਰ ਸੈਕਟਰ ਵਿਚ ਨਵੀਨਤਾ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੰਵਾਦ ਅਤੇ ਸਹਿਯੋਗ ਲਈ ਇਕ ਮੰਚ ਪ੍ਰਦਾਨ ਕਰਨਾ ਹੈ। ਭਾਰਤ ਅਤੇ ਸ੍ਰੀਲੰਕਾ ਵਿਚਕਾਰ ਗੋਲ ਵਿਚ ਖੇਡੇ ਜਾ ਰਹੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ 4 ਦਿਨ ਤਾਜ਼ਾ ਖ਼ਬਰਾਂ ਮਿਲਣ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ਵਿਚ 6 ਵਿਕਟਾਂ ਤੇ 174 ਦੌੜਾਂ ਬਣਾ ਲਈਆਂ ਨੇ। ਭਾਰਤ ਨੇ ਆਪਣੀ ਪਹਿਲੀ ਪਾਰੀ ਚ 462 ਦੌੜਾਂ ਬਣਾਈਆਂ ਸਨ। ਸ੍ਰੀਲੰਕਾ ਦੀ ਟੀਮ ਆਪਣੀ ਪਹਿਲੀ ਪਾਰੀ ਚ 284 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਦੱਖਣੀ ਸੁਡਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਅਧੀਨ ਤੈਨਾਤ 200 ਤੋਂ ਵੱਧ ਭਾਰਤੀ ਸ਼ਾਂਤੀ ਰੱਖਕਾਂ ਨੂੰ ਵਿਲੱਖਣ ਸੇਵਾ ਲਈ ਵਕਾਰੀ ਸੰਯੁਕਤ ਰਾਸ਼ਟਰ ਮੈਡਲ ਨਾਲ ਸਨਮਾਨਿਤ ਕੀਤਾ ਗਿਐ। ਦੱਖਣੀ ਸੁਡਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਜੁਬਾ ਵਿਚ ਭਾਰਤੀ ਅਮਨ ਦਲ ਦੇ 210 ਮੈਂਬਰਾਂ, ਜਿਨ੍ਹਾਂ ਵਿਚ 6 ਔਰਤਾਂ ਤੇ 7 ਸਟਾਫ ਅਧਿਕਾਰੀ ਸ਼ਾਮਲ ਨੇ, ਨੂੰ ਉਨ੍ਹਾਂ ਦੀ ਸ਼ਾਨਦਾਰ ਸੇਵਾ ਲਈ ਸੰਯੁਕਤ ਰਾਸ਼ਟਰ ਮੈਡਲ ਨਾਲ ਸਨਮਾਨਿਤ ਕੀਤਾ ਗਿਐ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਬ੍ਰਿਕਸ ਵਾਤਾਵਰਣ ਮੰਤਰੀਆਂ ਦੀ 12ਵੀਂ ਕਾਨਫਰੰਸ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਗਈ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਵਿਰੋਧੀ ਪਾਰਟੀਆਂ ਤੇ ਵਿਦੇਸ਼ੀ ਚੰਦਾ ਨਿਯਮ ਸੋਧ ਬਿੱਲ ਬਾਰੇ ਗਲਤ ਜਾਣਕਾਰੀ ਫੈਲਾਉਣ ਦਾ ਇਲਜ਼ਾਮ ਲਾਇਆ ਹੈ। ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਅਜੇ 26 ਵਿਅਕਤੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਉਧਮਪੁਰ, ਰਿਆਸੀ ਅਤੇ ਕਠੁਆ ਜ਼ਿਲ੍ਹਿਆਂ ਵਿਚ ਕਈ ਥਾਵਾਂ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਕਰਨਾਟਕਾ ਪਬਲਿਕ ਸਰਵਿਸ ਕਮਿਸ਼ਨ ਵਿਚ ਹੋਏ ਕਥਿਤ ਪ੍ਰਸ਼ਨ ਪੱਤਰ ਲੀਕ ਘੁਟਾਲੇ ਦੇ ਸਬੰਧ ਵਿਚ ਰਾਜ ਵਿਚ ਕਈ ਥਾਵਾਂ ਤੇ ਤਲਾਸ਼ੀ ਲੈ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

0: ਸਰਾਸਰੇ ਕੀ ਪ੍ਰੋਗਰਾਮ ਹੈ। ਸ਼ੁਰੂ ਕਰੇਂਦੇ ਹਾਂ ਮਲਿਕ ਰਾਜਕੁਮਾਰ ਦੀ ਵਾਰਤਾ ਨਾਲ। ਵਾਰਤਾ ਹੈ ਭਾਰਤੀ ਸੰਸਕ੍ਰਿਤੀ ਵਿਚ ਜਨਮਾਸ਼ਟਮੀ ਦਾ ਮਹੱਤਵ। ਜਿਨੋ ਸੁਣੋ।
1: ਭਾਰਤੀ ਸੰਸਕ੍ਰਿਤੀ ਵਿਚ ਜਨਮਾਸ਼ਟਮੀ ਦਾ ਮਹੱਤਵ। ਹਿੰਦੂਆਂ ਕੀਤੇ ਜਨਮਾਸ਼ਟਮੀ ਇਕ ਧਾਰਮਿਕ ਤੇ ਬਹੁ ਆਸਥਾ ਦਾ ਪੁਰਬ ਹੈ। ਇਕ ਵੇਲਾ ਹੈ ਜਿਨ ਮਥੁਰਾ ਨਗਰੀ ਆਪਣੇ ਰਾਜੇ ਕੰਸ ਦੇ ਅਤਿਆਚਾਰ ਕਰਕੇ ਬਹੁ ਦੁਖੀ ਹੈ। ਜਿਸ ਵੇਲੇ ਧਰਤੀ ਤੇ ਪਾਪ ਵਧ ਵੇਂਦਾ ਹੈ ਤਾਂ ਉਕੂ ਮੁਕਾਵਣ ਤੇ ਨਵੀਂ ਰੀਤ ਚਲਾਵਣ ਕੀਤੇ ਭਗਵਾਨ ਕੋ ਆਪ ਅਵਤਾਰ ਗਿਣਨਾ ਪਾਉਂਦਾ ਹੈ। ਹੁਣ ਦੁਸ਼ਟ ਕੰਸ ਜਿਹਦੇ ਸਾਰੇ ਕੰਮ ਰਾਕਸ਼ਾਂ ਵਾਲੇ ਹਨ ਕੋ ਮੁਕਾਵਣ ਕੀਤੇ ਤੇ ਅਧਰਮ ਦਾ ਨਾਸ਼ ਕਰਨ ਕੀਤੇ ਵਿਸ਼ਨੂੰ ਭਗਵਾਨ ਨੇ ਸ੍ਰੀ ਕ੍ਰਿਸ਼ਨ ਅਵਤਾਰ ਗਿਣ ਕੇ ਇਸ ਪ੍ਰਿਥਵੀ ਕੋ ਅੰਨ ਆਬਾਦ ਕੀਤਾ। ਜਿਸ ਤਿਉਹਾਰ ਕ੍ਰਿਸ਼ਨ ਨੇ ਜਨਮ ਗਿੱਧਾ ਆਈ ਉਸ ਦਿਵਾਰ ਅਸ਼ਟਮੀ ਹਈ ਤੇ ਉਸੇ ਦੀ ਲੋਕਾਂ ਦੇ ਦਿਲ ਵਿਚ ਉਮੀਦ ਜੱਗੀ ਹੈ ਜੋ ਹੁਣ ਮਥੁਰਾ ਆਲਾ ਕੀਤੇ ਆਸ ਦਾ ਇਕ ਸੂਰਜ ਨਿਕਲਾ ਹੈ। ਬਸ ਇਸੇ ਕਰਕੇ ਸ੍ਰੀ ਕ੍ਰਿਸ਼ਨ ਦੇ ਜਨਮ ਕੋ ਜਨਮਾਸ਼ਟਮੀ ਦੇ ਨਾਂ ਤੇ ਪੂਰੇ ਦੇਸ਼ ਵਿਚ ਜਿਥ ਜਿਥ ਵੀ ਹਿੰਦੂ ਲੋਕ ਰਹਿੰਦੇ ਹਨ ਬਹੁ ਹੁਜ ਤੇ ਜੋਸ਼ ਖਰੋਸ਼ ਨਾਲ ਮਨਾਇਆ ਵੇਂਦਾ ਹੈ। ਜਨਮਾਸ਼ਟਮੀ ਪੁਰਬ ਦੀ ਮਹੱਤਤਾ ਇਸ ਵਾਸਤੇ ਵੀ ਹੈ ਕਿ ਸ੍ਰੀ ਕ੍ਰਿਸ਼ਨ ਕੋ ਹਿੰਦੂ ਧਰਮ ਵਿਚ ਸੰਸਕ੍ਰਿਤੀ ਦਾ ਮਹਾਨਾਇਕ ਮੰਨਿਆ ਗਿਆ ਹੈ ਜੋ ਪੂਰੀ 16 ਕਲਾ ਦਾ ਸਵਾਮੀ ਹੈ। ਸ੍ਰੀ ਕ੍ਰਿਸ਼ਨ ਕੋ ਠੀਕ ਤਰ੍ਹਾਂ ਨਾਲ ਸਮਝਣ ਕੀਤੇ ਉਨ੍ਹਾਂ ਦੇ ਜੀਵਨ ਦਰਸ਼ਨ ਤੇ ਉਨ੍ਹਾਂ ਦੀਆਂ ਲੀਲਾਵਾਂ ਕੋ ਸਮਝਣਾ ਬਹੁ ਜ਼ਰੂਰੀ ਹੈ। ਇਹ ਦੁਆਪਰ ਯੁੱਗ ਦੇ ਅਖੀਰ ਦਾ ਵੇਲਾ ਹੈ। ਮਥੁਰਾ ਤੇ ਸਾਈ ਅਗਰਸੇਨ ਮਹਾਰਾਜ ਦਾ ਰਾਜ ਹੈ। ਉਨ੍ਹਾਂ ਦੇ ਪੁੱਤਰ ਦਾ ਨਾਂ ਹੈ ਕੰਸ। ਉਸ ਆਪਣੇ ਪਿਓ ਅਗਰਸੇਨ ਕੋਲੋਂ ਜ਼ਬਰਦਸਤੀ ਰਾਜਗੱਦੀ ਖਸ ਗਿੱਦੀ ਤੇ ਆਪ ਮਥੁਰਾ ਦਾ ਰਾਜਾ ਬਣ ਕੇ ਰਾਜਗੱਦੀ ਤੇ ਬਹਿ ਗਿਆ। ਰਾਜੇ ਕੰਸ ਦੀ ਇਕ ਭੈਣ ਹੈ ਦੇਵਕੀ ਜੇਕੂ ਉਹ ਬਹੁ ਪਿਆਰ ਕਰੇਂਦਾ ਹੈ। ਜਦੋਂ ਦੇਵਕੀ ਦਾ ਕਾਜ ਯਾਦਵ ਵੰਸ਼ ਦੇ ਵਾਸੁਦੇਵ ਦੇ ਨਾਲ ਥੀਆ ਰਾਜਾ ਕੰਸ ਦੇਵਕੀ ਤੇ ਵਾਸੁਦੇਵ ਕੋ ਆਪਣੇ ਰਥ ਤੇ ਬੁਲਾ ਕੇ ਉਹਦੇ ਸਹੁਰੇ ਘਰ ਛੋੜਨ ਵੇਂਦਾ ਪਿਆ ਹੈ ਜਿਵੇਂ ਕਿ ਇਹ ਸਾਡੀ ਰੀਤ ਏ। ਉਸੇ ਵੇਲੇ ਆਕਾਸ਼ਵਾਣੀ ਥਈ ਇਹ ਕੰਸ ਜਿਸ ਦੇਵਕੂ ਤੋਂ ਏਡੇ ਲਾਡ ਤੇ ਪਿਆਰ ਨਾਲ ਆਪਣੇ ਰਥ ਤੇ ਬੁਲਾ ਕੇ ਉਹਦੇ ਸਹੁਰੇ ਘਰ ਛੋੜਨ ਵੇਂਦਾ ਪਿਆ ਹੈ ਉਸੇ ਦੇਵਕੀ ਦਾ ਅੱਠਵਾਂ ਬਾਲ ਪੈਦਾ ਸੰਹਾਰ ਕਰੇ ਸੀ। ਇਹ ਆਕਾਸ਼ਵਾਣੀ ਸੁਣ ਕੇ ਕੰਸ ਘਾਬਰ ਗਿਆ। ਦੇਵਕੀ ਦੇ ਸਹੁਰੇ ਘਰ ਪੁੱਜ ਕੇ ਉਸ ਵਾਸੁਦੇਵ ਕੋ ਮਾਰਨ ਕੀਤੇ ਆਪਣੀ ਤਲਵਾਰ ਕੱਢ ਦਿੱਤੀ ਤਾਂ ਦੇਵਕੀ ਅੱਗੋਂ ਆ ਗਈ ਤੇ ਬਰਾ ਕੰਸ ਕੋ ਅਖੋਸ ਬਰਾ ਮੈਡੇ ਢਿਰ ਤੋਂ ਜੋ ਵੀ ਸੰਤਾਨ ਜਮ ਸੀ ਉਹ ਮੈਂ ਤੈਕੂ ਦੇ ਛੁੜੇ ਸਾਂ। ਉਸਦੇ ਨਾਲ ਜੋ ਤੇਰੀ ਮਰਜ਼ੀ ਹੋਵੇ ਕਰੇ ਪਰ ਮੈਡੇ ਸੁਹਾਗ ਕੋ ਤੂੰ ਕੁਝ ਨਾ ਆਖ ਇਹਕੂ ਛੋੜ ਦੇ। ਕੰਸ ਕੋ ਤਰਸ ਆ ਗਿਆ ਤੇ ਉਸ ਦੇਵਕੀ ਦੀ ਬੇਨਤੀ ਮੰਨ ਕੇ ਦੇਵਕੀ ਵਸਦੇਵ ਨਾਲ ਵਾਪਿਸ ਮਥੁਰਾ ਗਿਣ ਕੇ ਆਇਆ ਤੇ ਦੋਹਾਂ ਕੋ ਜੇਲ੍ਹ ਵਿਚ

ਪਿੱਛੋਂ ਦੀ ਗਿਣਤਰੀ ਕਰੋ ਤਾਂ ਪਹਿਲਾਂ ਹੀ ਅੱਠਵਾਂ ਬਣਦਾ ਹੈ। ਉਹਨੂੰ ਦੁਸ਼ਮਣ ਦਾ ਤਾਂ ਬੀਜ ਵੀ ਮੁਕਾ ਲਿਆਉਣਾ ਚਾਹੀਦਾ ਹੈ। ਨਾਰਦ ਦੀ ਹੀ ਦਲੀਲ ਕੋ ਸੁਣ ਕੇ ਕੰਸ ਨੇ ਉਸ ਬਾਲਕ ਨੂੰ ਮਾਰ ਸਕਤਾ। ਇਵੇਂ ਹਿੱਕ ਹਿੱਕ ਕਰਕੇ ਕੰਸ ਨੇ ਦੇਵਕੀ ਦੇ 7 ਬਾਲ ਕੋਹ ਦਿੱਤੇ। ਬਦਰੋਂ ਦੀ ਅਸ਼ਟਮੀ ਕੋ ਜਿੱਦਣ ਰੋਹਿਣੀ ਨਕਸ਼ਤਰ ਹਈ, ਦੇਵਕੀ ਦੇ ਢੇਡ ਚੋਂ ਕ੍ਰਿਸ਼ਨ ਨੇ ਜਨਮ ਦਿੱਤਾ। ਇਹ ਰਾਤ ਦਾ ਵੇਲਾ ਹੈ, ਹਨਾਰ ਚਵਾਂ ਪਾਸੇ ਹਈ ਤੇ ਬਹੁਤ ਤੇਜ਼ ਮੀਂਹ ਪਾਉਂਦਾ ਪਿਆ ਹੈ। ਵਾਸਦੇਵ ਦੀ ਜੇਲ ਵਿਚ ਇੱਕ ਅਨੋਖਾ ਸੋਝਲਾ ਅਚਾਨਕ ਥਿਆ। ਉਹਨਾਂ ਡਿੱਠਾ ਜੋ ਸ਼ੰਖ ਚੱਕਰ ਪਦਮ ਚਤੁਰਭੁਜ ਭਗਵਾਨ ਉਹਨਾਂ ਦੇ ਸਾਹਮਣੇ ਖੜੋਤੇ ਹਨ। ਵਾਸਦੇਵ ਉਹਨਾਂ ਦੇ ਚਰਣੀ ਪੈ ਗਏ। ਪ੍ਰਭੂ ਨੇ ਵਾਸਦੇਵ ਕੋ ਆਖਾ, ਹੁਣ ਮੈਂ ਬਾਲ ਦਾ ਰੂਪ ਧਾਰਨ ਕਰੇਂਦਾ, ਮੈਂ ਕੋ ਗੋਪਾਲ ਨੰਦ ਦੇ ਘਰ ਪੁਜਾ ਦਿਓ। ਉੱਥੇ ਇੱਕ ਧੀ ਜੰਮੀ ਹੈ ਮੇਰੀ, ਜਹਾਤੇ ਉਹ ਕੰਨਿਆ ਕੰਸ ਕੋ ਆਣ ਦੇਵੋ। ਮੇਰੀ ਮਾਇਆ ਨਾਲ ਸਾਰੇ ਪਹਿਰੇਦਾਰ ਸੁੱਤੇ ਪਏ ਹਨ, ਜੇਲ ਦੇ ਬੂਹੇ ਖੁੱਲ ਗਏ ਹਨ, ਜਮਨਾ ਵੀ ਤੁਹਾਕੂ ਆਪੇ ਰਸਤਾ ਦੇ ਸੀ। ਇਹ ਸੁਣ ਕੇ ਵਾਸਦੇਵ ਨੇ ਗੋਕਲ ਪੁੱਜ ਕੇ ਬਾਲ ਬਦਲ ਦਿੱਤੇ ਤੇ ਸਾਰੇ ਘਰ ਦੇ ਜੀ ਉਥਾ ਨਿੰਦਰ ਗੂਕ ਸੁੱਤੇ ਪਏ ਹਨ, ਬੂਹੇ ਖੁੱਲੇ ਪਏ ਹਨ। ਵਾਸਦੇਵ ਵੱਲ ਕੇ ਆਪਣੀ ਜੇਲ ਕੋਠਰੀ ਵਿਚ ਆ ਡੁੱਕੇ। ਦਰਵਾਜ਼ੇ ਬੰਦ ਹੀ ਗਏ, ਪਹਿਰੇਦਾਰ ਜਗੀਜ ਗਏ। ਕੰਸ ਕੋ ਬਾਲ ਜੰਮਣ ਦੀ ਖਬਰ ਮਿਲੀ ਤਾਂ ਉਹ ਭਜਦਾ ਦੁਰਗਦਾ ਜੇਲ ਵਿਚ ਆ ਗਿਆ। ਛਵੇਰ ਕੋ ਚਾਹ ਕੇ ਜੋ ਉਹ ਸਿਰ ਤੇ ਮਾਰਨ ਕੀਤੇ ਉੱਤੇ ਚਾਇਆ, ਛਵੇਰ ਕੰਸ ਦੇ ਹੱਥੋਂ ਛੁੱਟ ਕੇ ਆਕਾਸ਼ ਵਿਚ ਬਣ ਪੁੱਜੀ ਤੇ ਅਖੋਸ, ਮੈਂ ਕੋ ਮਾਰ ਕੇ ਹੁਣ ਤੂੰ ਕਿਆ ਕਰੇ ਸੀ, ਤੇਰਾ ਮਾਰਨ ਵਾਲਾ ਤਾਂ ਗੋਕਲ ਵਿਚ ਹੱਸਦਾ ਖਿਲਦਾ ਬੈਠੇ ਥੀਆ। ਇਹ ਗੱਲ ਸੁਣ ਕੇ ਕੰਸ ਦੇ ਹੋਸ਼ ਉੱਡ ਗਏ, ਮੂੰਹ ਫਿੱਕਾ ਪੈ ਗਿਆ। ਉਸ ਕ੍ਰਿਸ਼ਨ ਕੋ ਮਾਰਨ ਦੇ ਢਿੱਕ ਸਾਰੇ ਯਤਨ ਕੀਤੇ। ਹਿੱਕ ਤੋਂ ਹਿੱਕ ਰਾਕਸ਼ ਉਸ ਕ੍ਰਿਸ਼ਨ ਕੋ ਮਾਰਨ ਕੀਤੇ ਪੱਠੇ। ਹਰ ਵਾਰ ਕੰਸ ਨੇ ਮੂੰਹ ਦੀ ਖਾਧੀ, ਕ੍ਰਿਸ਼ਨ ਨੇ ਉਹਨਾਂ ਸਭ ਨੂੰ ਮਾਰ ਸੱਟਾ ਤੇ ਸ਼ੇਖਰ ਕੰਸ ਕੋ ਮਾਰਨ ਕੀਤੇ ਮਥੁਰਾ ਨਗਰੀ ਆ ਡੁੱਕਾ ਤੇ ਭਰੇ ਕੰਸ ਦੇ ਦਰਬਾਰ ਵਿਚ ਉਸ ਕੰਸ ਕੋ ਕਹੋ ਕੇ ਉਗਰ ਸੇਨ ਕੋ ਵਲਗੱਦੀ ਤੇ ਬੁਲਾਇਆ। ਦੇਵਕੀ ਤੇ ਵਾਸਦੇਵ ਕੋ ਜੇਲ ਤੋਂ ਬਾਹਰ ਕਢਵਾਇਆ। ਇਸ ਤਰੀਕੇ ਨਾਲ ਉਸਨੇ ਅਧਰਮ ਤੇ ਧਰਮ ਦੀ ਜਿੱਤ ਕਰਾ ਕੇ ਦਿੱਤੀ। ਬਸ ਤਦਾਂ ਤੋਂ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਵਾਰ ਦੀ ਯਾਦ ਵਿਚ ਜਨਮਾਸ਼ਟਮੀ ਦਾ ਪੁਰਬ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਸ਼ੁਰੂ ਥੀ ਗਿਆ। ਉਹਨੂੰ ਸ਼੍ਰੀ ਕ੍ਰਿਸ਼ਨ ਦੀ ਲੀਲਾਵਾਂ ਕੋ ਰਿਸ਼ੀ ਮੁਨੀ ਤੇ ਵੱਡੇ ਵਿਦਵਾਨ ਵੀ ਨਹੀਂ ਸਮਝ ਸਕਦੇ, ਪਰ ਸਾਕੂ ਇਸ ਪੁਰਬ ਨਾਲ ਇਹ ਸਿੱਖ ਮਿਲਦੀ ਏ ਜੋ ਅਸਾਂ ਆਪਣੇ ਦਿਲ ਤੇ ਦਿਮਾਗ ਕੋ ਨਿਰਮਲ ਤੇ ਸਾਫ਼ ਰੱਖ ਕੇ ਹੰਕਾਰ, ਦਵੇਸ਼ ਤੇ ਈਰਸ਼ਾ ਆਲੀ ਕਮੀਆਂ ਕੋ ਆਪਣੇ ਕੋਲੋਂ ਪਰੇ ਰੱਖੂ। ਅਗਰ ਅਸਾਂ ਆਪਣੇ ਅੰਦਰੋਂ ਇਹ ਦੋਸ਼ ਦੂਰ ਕਰ ਸਕੇ ਤਾਂ ਸਾਡੇ ਅੰਦਰ ਇਨਸਾਨੀਅਤ ਆਪੇ ਮਾਂ ਵਹਿੰਦੀ ਏ ਤੇ ਉਸ ਦੇ ਨਾਲ ਸਮਾਜ ਦੇ ਵਿਚ ਰਾਵਣ ਦੇ ਜੋ ਸਾਡੇ ਸਤਰ ਹਨ ਉਹ ਵੀ ਚੰਗੇ ਥੀ ਵਹਿੰਦੇ ਹਨ। ਜੋ ਅਸ਼ਟਮੀ ਦੀ ਰਾਤ ਕੋ ਜੰਮਣ ਦੀ ਵਜ੍ਹਾ ਦਾ ਪਤਾ ਕਰੂ ਤਾਂ ਸਾਡੇ ਸਾਹਮਣੇ ਇੱਕ ਸੱਚ ਸਾਹਮਣੇ ਆਉਂਦਾ ਹੈ ਕਿ ਜਿਸ ਵੇਲੇ ਸ਼੍ਰੀ ਰਾਮ ਚੰਦਰ ਜੀ ਭਗਵਾਨ ਨੇ ਅਵਤਾਰ ਗਿੱਧਾ ਹੈ, ਉਹ ਸੂਰਵੰਸ਼ ਇਸ ਗਿੱਧਾ ਹੈ। ਉਸ ਵੇਲੇ ਚੰਦਰ ਦੇਵਤਾ ਨੇ ਤਪੱਸਿਆ ਕਰਕੇ ਵਿਸ਼ਨੂੰ ਕੋ ਖੁਸ਼ ਕਰਕੇ ਆਸ਼ੀਰਵਾਦ ਮੰਗਾ ਹੈ ਜੋ ਅਗਲਾ ਅਵਤਾਰ ਚੰਦਰਵੰਸ਼ ਵਿਚ ਗਿਣਾਵੇ। ਸੂਰਵੰਸ਼ ਹੋਣ ਕਰਕੇ ਰਾਮ ਚੰਦਰ ਜੀ ਡੀਂਗੂ ਪੈਦਾ ਥੇ ਤੇ ਚੰਦਰਵੰਸ਼ੀ ਕਰਕੇ ਸ਼੍ਰੀ ਕ੍ਰਿਸ਼ਨ ਨੇ ਅੱਧੀ ਰਾਤ ਕੋ ਜਨਮ ਦਿੱਤਾ। ਚੰਦਰ ਦੇਵਤਾ ਦਾ ਪੁੱਤਰ ਬੁੱਧ ਹੈ, ਇਸ ਵਾਸਤੇ ਵੀ ਬੁੱਧਵਾਰ ਕੋ ਚੁਣਾ ਗਿਆ। ਬੁੱਧ ਜੋ ਹੈ ਉਹ ਧਨ ਧਾਨ ਦਾ ਪ੍ਰਤੀਕ ਵੀ ਹੈ। ਚੰਦਰਮਾ ਦੀ ਜ਼ਾਲ ਰੋਹਿਣੀ ਹੈ, ਇਸ ਕੀਤੇ ਰੋਹਿਣੀ ਨਕਸ਼ਤਰ ਵਿਚ ਜਨਮ ਦਿੱਤਾ ਗਿਆ। ਆਖਿਰ ਭਗਵਾਨ ਕੋ ਆਪਣੇ ਭਗਤਾਂ ਦੀ ਆਸ ਵੀ ਤਾਂ ਪਜਾਉਣੀ ਪਾਉਂਦੀ ਹੈ। ਉਹ ਜਨਮਾਸ਼ਟਮੀ ਤਿਥ ਸ਼ਕਤੀ ਦਾ ਜ਼ਰੀਆ ਮੰਨੀ ਵੈਂਦੀ ਹੈ, ਜੋ ਸ਼ਕਤੀ ਨਾਲ ਵਿਸ਼ਨੂੰ ਭਗਵਾਨ ਸਾਰੀ ਸ੍ਰਿਸ਼ਟੀ ਕੋ ਚਲਾਈ ਰੱਖਦੇ ਹਨ। ਜਿਸ ਨਕਸ਼ਤਰ ਤੇ ਡੀਂਗੀ ਘੜੀ ਪਲ ਇਚ ਸ਼੍ਰੀ ਕ੍ਰਿਸ਼ਨ ਨੇ ਜਨਮ ਦਿੱਤਾ, ਉਹਨਾਂ ਦੇ ਸਾਰੇ ਪੂਰਵਜ ਉਸ ਹਾਜ਼ਰ ਹਨ। ਸਾਰਾ ਬ੍ਰਹਮਾਂਡ ਸਿੱਧੀ ਸੋਚ ਦਾ ਥੀ ਗਿਆ। ਸਾਰੇ ਬ੍ਰਹਮਾਂਡ ਦੇ ਵਿਚ ਇਕ ਲਹਿਰ ਦੌੜ ਗਈ ਕਿ ਜਿਥ ਇਹ ਉਮੀਦ ਜੱਗੀ ਕਿ ਹੁਣ ਅਧਰਮ ਦਾ ਨਾਸ਼ ਨਿਸ਼ਚਿਤ ਰੂਪ ਤੇ ਥੀ ਹੋਏ ਸੀ। ਦੇਵੀ ਦੇਵਲੇ ਮੰਗਲ ਗੀਤ ਗਾਉਣ ਲੱਗੇ। ਸਾਰੀ ਕਾਇਨਾਤ ਦੇ ਜੀ ਪੱਖੀ ਢੋਰ ਮਾਲ ਸਾਧੂ ਸੰਤ ਨੱਚਣ ਗਾਉਣ ਲੱਗੇ। ਆਖਾ ਤਾਂ ਇਹ ਵੀ

0: ਦੀ ਜਿੱਤ ਕੀਤੀ ਉਹ ਦਿਖਾਇਆ ਗਿਆ ਹੈ ਤੇ ਯਾਨੀ ਬੁਰਾਈ ਦੇ ਪ੍ਰਤੀਕ ਹਨ ਉਹਨਾਂ ਨੂੰ ਨਸ਼ਟ ਕੀਤਾ ਗਿਆ ਜਾਂ ਖਤਮ ਕੀਤਾ ਗਿਆ ਹੈ। ਨਿੱਕੇ ਬਾਲਾਂ ਨੂੰ ਕ੍ਰਿਸ਼ਨ ਆਲਾ ਮੋਰ ਖੰਭੀ ਦਾ ਮੁਕਟ ਪਵਾ ਕੇ ਤੇ ਪੀਲੀ ਕਾਸ਼ਨੀ ਕੱਛ ਕੇ ਹੱਥ ਦੇ ਵਿਚ ਵੰਸ਼ੀ ਦੇ ਕੇ ਉੱਕਾ ਕ੍ਰਿਸ਼ਨ ਬਣਾ ਕੇ ਮੰਦਰ ਚ ਭੇਜਿਆ ਵੇਂਦਾ ਹੈ ਤੇ ਛੇੜੀਆਂ ਨੂੰ ਰਾਧਾ ਵਾਲੇ ਕੱਪੜੇ ਪਵਾ ਕੇ ਸਿਰ ਤੇ ਮੁਕਟ ਲਾ ਕੇ ਭਜੇਂਦੇ ਹਨ। ਸਾਰੀ ਰਾਤ ਭਜਨ ਕੀਰਤਨ ਨੱਚਣ ਗਾਵਣ ਧੁੰਮ ਮੱਚੀ ਪਈ ਹੁੰਦੀ ਏ। ਰਾਤੀ 12 ਵਜੇ ਸ਼ੰਖ ਵਜਾ ਕੇ ਨਾਲ ਥਾਲੀ ਘੜਿਆਲ ਘੰਟੇ ਵਜਾ ਕੇ ਕ੍ਰਿਸ਼ਨ ਜਨਮ ਦੀ ਵਧਾਈ ਹਿਕ ਬੇਗੂ ਦੇਂਦੇ ਹਨ ਤੇ ਹੁਣ ਪ੍ਰਸ਼ਾਦ ਵੰਡੀਂਦਾ ਹੈ। ਜਨਮਾਸ਼ਟਮੀ ਦਾ ਪ੍ਰਸ਼ਾਦ ਵੀ ਖਾਸ ਹੁੰਦਾ ਹੈ ਜਿਹੜਾ ਧਨੀਆਂ ਨੂੰ ਪੀਸ ਕੇ ਜਿਹੜਾ ਬਰਸਾਤ ਦੇ ਵਿਚ ਬਹੁ ਲਾਜ਼ਮੀ ਸ਼ਾਇ ਹੁੰਦੀ ਏ ਤੇ ਹੱਛਾ ਗਲੂ ਭੁੰਨ ਕੇ ਉਸ ਵਿਚ ਬੂਰਾ ਪੈਂਦੇ ਹਨ। ਬੂਰਾ ਜਿਹੜਾ ਆਪ ਸ਼ਕਤੀ ਦਾ ਪ੍ਰਤੀਕ ਹੈ। ਪ੍ਰਸ਼ਾਦ ਵੰਡਣ ਵਾਲੇ ਦੀ ਹੈਸੀਅਤ ਦੇ ਹਿਸਾਬ ਨਾਲ ਉਸ ਵਿਚ ਗੜੀ ਚਿਰੌਂਜੀ ਖੋਪਰਾ ਪਖਾਨੇ ਕਿਸ਼ਮਿਸ਼ ਛੁਆਰੇ ਵੀ ਪਾਏ ਵੇਂਦੇ ਹਨ। ਹਿਨਾ ਦੇ ਨਾਲ ਤਾਜ਼ੇ ਮੌਸਮੀ ਫਲ ਵੀ ਪ੍ਰਸ਼ਾਦ ਵਿਚ ਵੰਡੇਂਦੇ ਹਨ। ਕਈ ਲੋਕ ਮੰਨਤਾ ਰਖੇਂਦੇ ਹਨ ਜੋ ਪੂਰੀ ਥੀਵਣ ਵਾਸਤੇ ਵਰਤ ਵੀ ਰਖੇਂਦੇ ਹਨ। ਪ੍ਰਸ਼ਾਦ ਵਿਚ ਫਲਾਹਾਰ ਦੁੱਧ ਮੱਖਣ ਡਈ ਪੰਚਾਮ੍ਰਤ ਹਲਵੇ ਅਕਸ਼ਤ ਚੰਦਨ ਰੋਲੀ ਗੰਗਾ ਜਲ ਤੁਲਤੀ ਮਿਸ਼ਰੀ ਛਈਆਂ ਦਾ ਭੋਗ ਭਗਵਾਨ ਕੋ ਲਾਇਆ ਵੇਂਦਾ ਹੈ। ਆਖਾ ਤਾਂ ਇਹ ਵੀ ਵੇਂਦਾ ਹੈ ਕਿ ਜੋ ਵਿਧੀ ਵਿਧਾਨ ਨਾਲ ਪੂਜਨ ਕਰੇਂਦਾ ਹੈ ਉਸ ਬੰਦੇ ਕੋ ਮੋਕਸ਼ ਦੀ ਪ੍ਰਾਪਤੀ ਹੁੰਦੀ ਏ ਤੇ ਭਗਵਾਨ ਵਿਸ਼ਨੂੰ ਉਕੂ ਬੈਕੁੰਠ ਧਾਮ ਦੇ ਵਿਚ ਨਿਵਾਸ ਦੇਂਦੇ ਹਨ। ਦਹੀ ਹਾਂਡੀ ਦਾ ਖੇਡ ਵੀ ਕ੍ਰਿਸ਼ਨ ਜਨਮਾਸ਼ਟਮੀ ਤੇ ਖੇਡਿਆ ਵੇਂਦਾ ਹੈ। ਵੈਸੇ ਤਾਂ ਮਹਾਰਾਸ਼ਟਰ ਤੇ ਗੁਜਰਾਤ ਵਿਚ ਬਹੁ ਵੱਡੇ ਪੈਮਾਨੇ ਤੇ ਮਨਾਇਆ ਵੇਂਦਾ ਹੈ। ਇਸ ਵਿਚ ਇਕ ਹਾਂਡੀ ਵਿਚ ਦੁੱਧ ਦਹੀ ਤੇ ਮਿਸ਼ਰੀ ਪਾ ਕੇ ਉੱਚੀ ਜਹਾਜ ਤੇ ਟੰਗ ਦੇਂਦੇ ਹਨ ਤੇ ਸ਼ਹਿਰ ਦੀ ਹਾਂਡੀ ਤੋੜਨ ਵਾਲੀ ਟੀਮਾਂ ਸੱਡੀਆਂ ਵੇਂਦੀਆਂ ਹਨ ਤੇ ਬਾਲਾਂ ਉੱਤੇ ਬਾਲ ਇਕ ਦੂਜੇ ਦੇ ਮੁੰਡੇ ਤੇ ਚੜ ਕੇ ਜਿਹੜਾ ਹਾਂਡੀ ਤੁੜੇਂਦਾ ਹੈ ਉਹ ਟੀਮ ਜਿੱਤ ਵੇਂਦੀ ਹੈ। ਕੂਕੂ ਇਨਾਮ ਦੀ ਉਹ ਰਕਮ ਮਿਲ ਵੇਂਦੀ ਏ ਜਿਹੜੀ ਹਾਂਡੀ ਟੰਗਣ ਵਾਲੀ ਸੋਸਾਇਟੀ ਨੇ ਰੱਖੀ ਹੁੰਦੀ ਏ। ਇਸ ਵਿਚ ਹੁਣ ਕਾਫੀ ਗਰੁੱਪ ਬਣ ਗਏ ਹਨ ਤੇ ਹਾਂਡੀ ਵੀ ਬਹੁ ਉੱਚੀ ਲਾਈ ਵੇਂਦੀ ਏ। ਬਾਲ ਕੋਸ਼ਿਸ਼ ਕਰੇਂਦੇ ਹਨ ਤੇ ਡਾਕ ਪਾਉਂਦੇ ਹਨ ਤੇ ਉਨ੍ਹਾਂ ਕੋ ਚੰਗੀ ਸੱਟਾਂ ਵੀ ਲੱਗ ਪਾਉਂਦੀਆਂ ਹਨ। ਹੀ ਕਰਕੇ ਸਰਕਾਰ ਨੇ ਇਸ ਤੇ ਪਾਬੰਦੀ ਵੀ ਲਾ ਦਿੱਤੀ ਹੈ। ਇਸ ਦੇ ਪਿੱਛੇ ਦੀ ਕਹਾਣੀ ਇਹ ਹੈ ਕਿ ਕੰਸ ਗਰਾਵਾਂ ਤੋਂ ਦੁੱਧ ਦਹੀਂ ਮੱਖਣ ਮੁਫ਼ਤ ਮੰਗਾ ਦਿੰਦਾ ਹੈ। ਕ੍ਰਿਸ਼ਨ ਨੇ ਇਸ ਰੀਤ ਕੋ ਬੰਦ ਕਰਨ ਕੀਤੇ ਕੰਸ ਕੋ ਦੁੱਧ ਦਹੀਂ ਮੱਖਣ ਭਜਾਵਣਾ ਬੰਦ ਕਰਾ ਦਿੱਤਾ। ਬਸ ਉਸੇ ਯਾਦ ਵਿਚ ਦੁੱਧ ਦਹੀਂ ਤਰੋੜਨ ਦਾ ਖੇਡ ਚੱਲ ਪਿਆ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੇ ਲੋਕ ਬੇਗਾਰ ਕਰਵੈਂਦੇ ਹਨ ਉਨ੍ਹਾਂ ਕੋ ਹਟਕਾ ਵੰਜੇ ਉਨ੍ਹਾਂ ਕੋ ਰੋਕਾ ਵੰਜੇ ਤੇ ਆਪਣੀ ਆਜ਼ਾਦੀ ਕੋ ਕਾਇਮ ਕੀਤਾ ਵੰਜੇ। ਹੁਣ ਕਈ ਜਾਈ ਤੇ ਭਗਤ ਲੋਕ ਚੰਗਾ ਪੈਸਾ ਦਿੰਦੇ ਹਨ ਤੇ ਮੰਦਰਾਂ ਕੋ ਫੁੱਲਾਂ ਨਾਲ ਵੀ ਸਜਾਇਆ ਵੇਂਦਾ ਹੈ ਜਿੱਥੇ ਲੱਖਾਂ ਰੁਪਏ ਦੇ ਫੁੱਲ ਲਗਵੈਂਦੇ ਹਨ। ਕਈ ਧਾਰਮਿਕ ਕਮੇਟੀਆਂ ਵੀ ਵੱਡੇ ਸ਼ਹਿਰਾਂ ਵਿਚ ਵੱਡੇ ਪਾਰਕਾਂ ਵਿਚ ਜਨਮਾਸ਼ਟਮੀ ਕੀਤੇ ਸਜਾਈਆਂ ਵੇਂਦੀਆਂ ਹਨ ਝਾਕੀਆਂ ਲਾਈਆਂ ਵੇਂਦੀਆਂ ਹਨ। ਸਰਾਈ ਕੀ ਬਰਾਦਰੀ ਵੀ ਇਸ ਪੁਰਬ ਕੋ ਮਨਾਵਣ ਵਿਚ ਪਿੱਛੂ ਨਹੀਂ ਰਹਿੰਦੀ। ਜਮਣੀ ਦੇ ਗੀਤ ਸਸ਼ਟੀ ਦੇ ਗੀਤ ਪੰਗੂੜੇ ਦੇ ਗੀਤ ਬੂਆ ਤੇ ਡਾਡੀ ਦੇ ਕੁੱਛਣ ਚਾਵਣ ਦੇ ਗੀਤ ਨਾਲ ਬਾਲਕੂ ਧਵਾਵਣ ਦੇ ਗੀਤ ਸਾਰੀ ਰਾਤ ਉਹ ਵਾਲੀਆਂ ਗਾਉਂਦੀਆਂ ਰਹਿੰਦੀਆਂ ਹਨ। ਇਕ ਮਿਸਾਲ ਦੇਵਾਂ ਤਾਂ ਇਹ ਉਸ ਵੇਲੇ ਦੀ ਗੱਲ ਹੈ ਜਿੱਦਣ ਕ੍ਰਿਸ਼ਨ ਦੇ ਤ੍ਰੀਜੇ ਦੀ ਭਗਵਾਨ ਸ਼ਿਵ ਵੀ ਕੈਲਾਸ਼ ਪਰਬਤ ਕੋ ਛੋੜ ਕੇ ਬਾਲ ਕ੍ਰਿਸ਼ਨ ਦੇ ਦਰਸ਼ਨ ਕਰਨ ਨੰਦ ਦੇ ਘਰ ਆ ਡੁੱਕੇ ਤੇ ਯਸ਼ੋਦਾ ਕੋ ਆਦੇ ਹਨ ਕਿ ਮੈਂ ਕੋ ਬਾਲ ਦੇ ਦਰਸ਼ਨ ਕਰਾਂ। ਯਸ਼ੋਦਾ ਵਲਦਾ ਦੇਂਦੀ ਏ ਜੋ ਡੂਡੀਆਂ ਦਾ ਨਿੱਕਾ ਬਾਲ ਤੁਹਾਡੀ ਜਟਾ ਧਾਰਾ ਰੂਪ ਦੇਖ ਕੇ ਬਹੁ ਡਰਵੇ ਸੀ। ਉਹ ਗੀਤ ਕੁਛ ਇਸ ਤਰ੍ਹਾਂ ਏ ਹਰੀ ਓਮ ਨਮੋ ਸ਼ਿਵਯਾਏ ਹਰੀ ਓਮ ਨਮੋ ਸ਼ਿਵਯਾਏ ਜਟਾ ਝੂਠ ਸਿਰ ਗੰਗ ਵਿਰਾਜੇ ਸ਼ੇਸ਼ਨਾਂਗ ਗਲ ਪਾਏ ਹਰੀ ਓਮ ਨਮੋ ਸ਼ਿਵਯਾਏ ਡੂਡੀਆਂ ਦਾ ਬਾਲਕ ਮੇਰਾ ਦੇਖ ਜਟਾ ਡਰ ਜਾਏ ਹਰੀ ਓਮ ਨਮੋ ਸ਼ਿਵਯਾਏ ਹਰੀ ਓਮ ਨਮੋ ਸ਼ਿਵਯਾਏ।
1: ਭਾਰਤੀ ਸੰਸਕ੍ਰਿਤੀ ਵਿਚ ਜਨਮਾਸ਼ਟਮੀ ਦਾ ਮਹੱਤਵ ਹੁਣੇ ਤੁਸਾਂ ਮਲਿਕ ਰਾਜਕੁਮਾਰ ਦੀ ਇਹ ਵਾਰਤਾ ਸੁਣਦੇ ਪਏ ਹਵੇ ਤੇ ਹੁਣ ਸੁਣੇਂਦੇ ਹਾਂ ਸੂਫੀ ਸੰਗੀਤ।
2: ਮੈਂ ਰੀਨਾ ਕੌਲ ਆਪ ਸਭ ਕੋ ਰਾਮ ਰਾਮ ਤੇ ਨਮਸਤੇ ਕਰਿੰਦੀ ਹਾਂ। ਅੱਜ ਮੈਂ ਹਾਜ਼ਰ ਹਾਂ ਆਪ ਸਭ ਦੇ ਸਾਹਮਣੇ ਸਿਰਾਇਕੀ ਸੂਫੀ ਸੰਗੀਤ ਦਾ ਇੱਕ ਪ੍ਰੋਗਰਾਮ ਘਿੰਨ ਕੇ ਤੇ ਉਮੀਦ ਕਰਿੰਦੀ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਹੋ ਸੀ।
3: ਮੈਂ ਮੰਗਤੀ

ਵਿੱਚ ਵਸਦਾ ਲਾਲ ਸਖੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਬਣ ਜੋਗਣ ਲਾਲ ਕਲੰਦਰ ਦੀ ਬਣ ਜੋਗਣ ਲਾਲ ਕਲੰਦਰ ਦੀ ਇਹੋ ਕਹਿੰਦੇ

ਦੇ ਲਾਲਨ ਹਸਤੀ ਮੇਰੀ ਜਦੋਂ ਕੀਤਾ ਜ਼ਿਕਰ ਕਲੰਦਰ ਦਾ ਜਦੋਂ ਕੀਤਾ ਜ਼ਿਕਰ ਕਲੰਦਰ ਦਾ ਮੇਰੀ ਹਰ ਇੱਕ ਮੁਸ਼ਕਿਲ

ਸਮੀਨ ਹੁਣੇ ਤੁਸੀਂ ਸਮਾਤ ਫਰਮਾਰੇ ਸੀ ਸਰਾਇਕੀ ਪ੍ਰੋਗਰਾਮ ਜੋਕ ਮਾਹੀ ਦੀ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਦੇਸ਼ ਪੰਜਾਬ ਦਾ, ਆਓ ਮਿਲ ਕੇ ਸੁਣਦੇ ਹਾਂ ਦੇਸ਼ ਪੰਜਾਬ।

ਸਮੀਨ ਅੱਜ ਦੇ ਦੇਸ਼ ਪੰਜਾਬ ਪ੍ਰੋਗਰਾਮ ਦੇ ਵਿੱਚ ਅੱਜ ਦੀ ਗੱਲ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਵੇਂ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਜਾ ਰਹੀ ਹੈ ਤੇ ਉਹਨਾਂ ਨੂੰ ਨਸ਼ਿਆਂ ਤੋਂ ਕਿਵੇਂ ਦੂਰ ਰੱਖਿਆ ਜਾ ਸਕਦਾ ਹੈ।

ਉਸ ਦੇ ਨਾਲ ਹੀ ਕਥਾ ਲੋਕ ਦੇ ਵਿੱਚ ਸੁਣਾਈ ਜਾਏਗੀ ਇੱਕ ਕਹਾਣੀ ਨਵ ਉਸਾਰੀ। ਇਸ ਦੇ ਨਾਲ ਹੀ ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਨਜ਼ਰਾਨਾ, ਜਿਹਦੇ ਵਿੱਚ ਚਿੱਠੀਆਂ ਰਾਹੀਂ ਜੋ ਤੁਸੀਂ ਸਾਨੂੰ ਗੀਤਾਂ ਦੀ ਫਰਮਾਇਸ਼ਾਂ ਲਿਖੀਆਂ ਨੇ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ ਤੇ ਸੁਣਾਵਾਂਗੇ ਤੁਹਾਡੀ ਪਸੰਦ ਦੇ ਕੁਝ ਗੀਤ। ਲਓ ਜੀ, ਹੁਣ ਪੇਸ਼ ਕਰਨ ਜਾ ਰਹੇ ਹਾਂ ਅੱਜ ਦਾ ਅੱਜ ਦੀ ਗੱਲ ਪ੍ਰੋਗਰਾਮ। ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਦੋਸਤ ਮੋਨਿਕਾ ਮਹਿਤਾ। ਕਹਿੰਦੇ ਨੇ ਕਿ ਪੰਜਵਾਂ ਦਰਿਆ ਹੈ ਜਿਹੜਾ, ਉਹ ਸ਼ਾਇਦ ਪਾਣੀ ਲੋਕਾਂ ਦੀ ਪਿਆਸ ਬੁਝਾ ਸਕਦਾ। ਇਹ ਪੰਜਵਾਂ ਦਰਿਆ ਜਿਹਨੂੰ ਅਸੀਂ ਪ੍ਰਦੂਸ਼ਿਤ ਕੀਤਾ ਪਰ ਫਿਰ ਵੀ ਪਾਣੀ ਹੈ, ਪਰ ਜਿਹੜਾ ਇਹ ਛੇਵਾਂ ਦਰਿਆ ਵਗ ਚੱਲਾ ਜਿਹਨੇ ਨੌਜਵਾਨਾਂ ਨੂੰ ਕਾਫੀ ਹੱਦ ਤੱਕ ਗ੍ਰਸਤ ਵਿਚ ਲਿੱਤਾ, ਪਰ ਸਾਡੇ ਨੌਜਵਾਨ, ਸਾਡੀ ਸਮਾਜ ਸੇਵੀ ਸੰਸਥਾਨ, ਸਾਡੇ ਮਾਤਾ ਪਿਤਾ, ਉਨ੍ਹਾਂ ਨੇ ਬੱਚਿਆਂ ਨੂੰ ਵਰਜ ਕੇ ਉਨ੍ਹਾਂ ਨੂੰ ਕਾਫੀ ਹੱਦ ਤੱਕ ਨਸ਼ਿਆਂ ਤੋਂ ਦੂਰ ਕਰ ਦਿੱਤਾ। ਅੱਜ ਪੰਜਾਬ ਦੇ ਵਿਚ ਜਿੰਨੀਆਂ ਖੇਡਾਂ ਹੁੰਦੀਆਂ ਨੇ, ਜਿੰਨੀਆਂ ਪਾਰਟੀਸੀਪੇਸ਼ਨ ਹੁੰਦੀਆਂ ਨੇ, ਜਿੰਨਾ ਉਹ ਫੌਜ ਦੇ ਵਿਚ ਜਾਣ ਲਈ ਆਪਣੇ ਆਪ ਨੂੰ ਝੋਂਕਦੇ ਨੇ, ਜਿਵੇਂ ਸਾਡੇ ਨੌਜਵਾਨ, ਸਾਡੇ ਪੰਜਾਬੀ ਪੜ੍ਹ ਲਿਖ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹੈ, ਕੋਈ ਇੰਜੀਨੀਅਰ ਬਣ ਰਿਹਾ, ਕੋਈ ਪ੍ਰੋਫੈਸਰ ਬਣ ਰਿਹਾ, ਕੋਈ ਡਾਕਟਰ ਬਣ ਰਿਹਾ, ਇਹ ਸਭ ਇਸੇ ਚੀਜ਼ ਦੇ ਸਦਕਾ ਹੈ ਕਿ ਸਾਡੇ ਸਮਾਜ ਦੇ ਵਿਚ ਨਸ਼ਿਆਂ ਨੂੰ ਮਾੜਾ ਸਮਝਿਆ ਜਾਂਦਾ ਤੇ ਗੁਆਂਢੀ ਦੇ ਬੱਚੇ ਨੂੰ ਵੀ ਨਸ਼ਿਆਂ ਤੋਂ ਰੋਕਣ ਲਈ ਪੂਰੀ ਜੀ ਜਾਨ ਲਾ ਦਿੱਤੀ ਜਾਂਦੀ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਨਸ਼ਿਆਂ ਤੋਂ ਕਿਵੇਂ ਆਪਣੇ ਬੱਚਿਆਂ ਨੂੰ ਦੂਰ ਰੱਖਿਆ ਜਾਵੇ, ਕਿਉਂਕਿ ਦੋਸਤੋ ਨਸ਼ਾ ਸਿਰਫ ਇੱਕ ਆਦਮੀ ਨਹੀਂ ਕਰਦਾ ਬਲਕਿ ਇਹ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਆਦਮੀ ਜੇ ਨਸ਼ਾ ਕਰਦਾ ਹੈ ਤੇ ਘਰ ਦੀਆਂ ਖੁਸ਼ੀਆਂ, ਘਰ ਦੀ ਆਰਥਿਕ ਹਾਲਤ, ਰਿਸ਼ਤੇ, ਸਮਾਜ ਦੇ ਵਿਚ ਇੱਜ਼ਤ, ਤੁਹਾਡੀ ਸਿਹਤ, ਸਭ ਕੁਝ ਪ੍ਰਭਾਵਿਤ ਹੁੰਦਾ ਹੈ। ਲੋਕੀ ਮਾੜਾ ਆਖਣਾ ਸ਼ੁਰੂ ਕਰ ਦਿੰਦੇ ਨੇ। ਨਸ਼ਾ ਕਰਨਾ ਕਿਸੇ ਸਮੱਸਿਆ ਦਾ ਹੱਲ ਹੈ? ਇਹ ਤਾਂ ਆਪਣੇ ਦਿਲ ਚੋਂ ਕੱਢ ਦੇਣੀ ਚਾਹੀਦੀ ਹੈ ਗੱਲ, ਕਿਉਂਕਿ ਨਸ਼ਾ ਵਕਤੀ ਤੌਰ ਦੇ ਉਤੇ ਤੁਹਾਨੂੰ ਕਿਤੇ ਦੂਰ ਲਿਜਾ ਸਕਦਾ, ਮਗਰ ਇਹਦੇ ਇੰਨੇ ਕੁ ਜ਼ਿਆਦਾ ਗੰਭੀਰ ਸਿੱਟੇ ਨਿਕਲਦੇ ਨੇ ਕਿ ਬੰਦਾ ਕੰਨਾਂ ਨੂੰ ਹੱਥ ਲਗਾਉਂਦਾ ਕਿ ਮੈਂ ਨਸ਼ੇ ਵੱਲ ਗਿਆ ਕਿੱਦਾਂ। ਕਹਿੰਦੇ ਕਿ ਬਗਾਨੇ ਪੁੱਤ ਨੂੰ ਵੀ ਕਦੀ ਨਸ਼ੇ ਦੀ ਆਦਤ ਨਹੀਂ ਲਗਾਉਣੀ ਚਾਹੀਦੀ। ਸੋ ਨਸ਼ਾ ਜਿਹੜਾ ਇਹ ਕਿਸੇ ਸਮੱਸਿਆ ਦਾ ਹੱਲ ਨਹੀਂ, ਸਮਾਂ ਕੇ ਸਮੱਸਿਆਵਾਂ ਦੇ ਵਿਚ ਵਾਧਾ ਹੀ ਕਰਦਾ ਹੈ। ਤਣਾਅ ਹੋਵੇ, ਦੁੱਖ ਹੋਵੇ, ਕਿਤੇ ਕੋਈ ਫੇਲਿਓਰ ਮਿਲ ਗਿਆ, ਕੋਈ ਅਸਫਲਤਾ ਮਿਲ ਗਈ ਹੈ, ਆਪਣੇ ਆਪ ਨੂੰ ਆਪ ਸਹਾਰਾ ਦਿਓ, ਤਸੱਲੀ ਦਿਓ, ਆਪਣੇ ਆਪ ਨੂੰ ਸਮਝਾਓ। ਤੁਹਾਡੇ ਪਰਿਵਾਰ ਦੀ ਇੱਥੇ ਭੂਮਿਕਾ ਬਣਦੀ ਹੈ, ਜਿਹੜੇ ਆਪਣੇ ਬੱਚਿਆਂ ਨੂੰ ਇਸ ਕਾਲਖ ਦੇ ਵਿਚ ਡਿੱਗਣੋਂ ਬਚਾਉਣ। ਬੱਚੇ ਹਾਰ ਜਾਂਦੇ, ਕੋਈ ਗੱਲ ਨਹੀਂ, ਉਨ੍ਹਾਂ ਨੂੰ ਕਹੋ ਫੇਰ ਤੋਂ ਕੋਸ਼ਿਸ਼ ਕਰੋ। ਬੱਚੇ ਡਿੱਗ ਪੈਂਦੇ ਨੇ, ਉਨ੍ਹਾਂ ਨੂੰ ਕਹੋ ਕੋਈ ਨਹੀਂ, ਕੱਪੜੇ ਝਾੜੋ, ਗੋਡੇ ਝਾੜੋ, ਸੱਟਾਂ ਨੂੰ ਭੁੱਲ ਜਾਵੋ ਤੇ ਅੱਗੇ ਫੇਰ ਵਧਣ ਦਾ ਹੌਸਲਾ ਆਪਣੇ ਆਪ ਦੇ ਵਿਚ ਰੱਖੋ। ਲੰਬੇ ਸਮੇਂ ਤੱਕ ਜਦ ਅਸੀਂ ਮੁਸ਼ਕਲਾਂ ਤੋਂ ਜੂਝਦੇ ਰਹਿੰਦੇ ਹਾਂ, ਏਦਾਂ ਹੋ ਹੀ ਨਹੀਂ ਸਕਦਾ ਕਿ ਸਾਨੂੰ ਸਫਲਤਾ ਹਾਸਲ ਨਾ ਹੋਵੇ। ਅੱਛਾ, ਅੱਜ ਕੱਲ ਕੂਲ ਲਿਖਣ ਦੀ ਚਾਹਤ ਦੇ ਵਿਚ ਵੀ ਜੀ ਜਿਹੜੇ ਇਹੋ ਜਿਹੇ ਕੋਈ ਸਾਧਨ ਅਪਣਾਉਂਦੇ ਨੇ ਜਾਂ ਬੜੇ ਮਾਡਰਨ ਆਪਣੇ ਆਪ ਨੂੰ ਦਿਖਾਉਂਦੇ ਨੇ ਕਿ ਮਾਡਰਨ ਸੋਸਾਇਟੀ ਚ ਤਾਂ ਇੰਜ ਹੀ ਚੱਲਦਾ, ਇਹ ਜਿਹੜਾ ਇੰਜ ਹੀ ਚੱਲਦਾ ਨਾ, ਇਹਦੇ ਉੱਤੇ ਕਿਤੇ ਨਾ ਕਿਤੇ ਠਿੱਪੀ ਲਾਣੀ ਪੈਣੀ ਹੈ। ਦੋਸਤਾਂ ਦੇ ਦਬਾਅ ਹੇਠ ਜਾਂ ਸਮਾਜਿਕ ਪ੍ਰੈਸ਼ਰ ਵੀ, ਪਾਰਟੀ ਦੇ ਵਿਚ ਸਾਰੇ ਖਾਣ ਪੀਣ ਕਰਦੇ ਪਏ ਆ ਤੇ ਅਸੀਂ ਕਿਉਂ ਨਾ ਕਰੀਏ। ਪਰ ਤੁਸੀਂ ਸਿਆਣਿਓ, ਕਹਿੰਦੇ ਨੇ ਕਿ ਦੂਜਿਆਂ ਦਾ ਮੂੰਹ ਲਾਲ ਦੇ ਕੇ ਆਪਣਾ ਮੂੰਹ ਚਪੇੜਾਂ ਨਾਲ ਲਾਲ ਨਹੀਂ ਕੀਤਾ ਜਾ ਸਕਦਾ। ਨਸ਼ਾ ਇੱਕ ਐਸੀ ਘੁੰਮ ਹੈ ਜਿਹੜੀ ਨਾ ਤਾਂ ਆਵਾਜ਼ ਕਰਦੀ ਹੈ, ਨਾ ਹੀ ਇਹਦਾ ਕੋਈ ਹੋਰ ਕੋਈ ਸੁਰਾਗ ਲੱਭਦਾ, ਪਰ ਜਦੋਂ ਇਹਦੇ ਨਤੀਜੇ ਨਿਕਲਦੇ ਨੇ ਤਦ ਤੱਕ ਸਰੀਰ ਖੋਖਲਾ ਹੋ ਚੁੱਕਾ ਹੁੰਦਾ, ਘਰ ਦਾ ਖਜ਼ਾਨਾ ਖਾਲੀ ਹੋ ਚੁੱਕਾ ਹੁੰਦਾ ਤੇ ਘਰ ਦੇ ਵਿਚਾਰੇ ਡਿਪਰੈਸ਼ਨ ਚ ਜਾ ਚੁੱਕੇ ਹੁੰਦੇ ਨੇ ਕਿ ਹੁਣ ਅਸੀਂ ਕੀ ਕਰੀਏ, ਕਿਉਂਕਿ ਅੱਗੇ

ਕੁਝ ਨਜ਼ਰ ਨਹੀਂ ਆਉਂਦਾ। ਦੋਸਤੋ ਚੰਗੀ ਸੰਗਤ, ਇੱਕ ਬੰਦੇ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਕਿਹੜੇ ਦੋਸਤਾਂ ਦੇ ਵਿੱਚ, ਕਿਹੜੇ ਮਿੱਤਰਾਂ ਦੇ ਵਿੱਚ, ਕਿਹੜੀਆਂ ਸਹੇਲੀਆਂ ਦੇ ਵਿੱਚ ਉੱਠਦਾ ਬੈਠਦਾ ਹੈ। ਜੇ ਤੁਹਾਡੇ ਦੋਸਤ ਚੰਗੇ ਨੇ, ਉਹ ਕਦੀ ਤੁਹਾਨੂੰ ਮਾੜੇ ਕੰਮ ਵੱਲ ਭੇਜ ਹੀ ਨਹੀਂ ਸਕਦੇ। ਜੇ ਦੋਸਤਾਂ ਦੀ ਕੰਪਨੀ ਚੰਗੀ ਹੋਵੇ, ਜੇ ਦੋਸਤ ਅਗਾਂਹ ਵਧੂ ਸੋਚ ਵਾਲੇ ਹੋਣ, ਦੋਸਤ ਪੜਾਕੂ ਹੋਣ, ਦੋਸਤ ਖੇਡਾਂ ਦੇ ਵਿੱਚ ਅੱਗੇ ਹੋਣ, ਦੋਸਤਾਂ ਨੂੰ ਕੋਈ AI ਦੇ ਨਾਲ ਨਵੇਂ ਐਪਸ ਬਣਾਉਣ ਦਾ ਚਸਕਾ ਹੋਵੇ, ਫਿਰ ਅਜਿਹੇ ਬੱਚੇ ਆਪਣੇ ਸਾਥੀਆਂ ਨੂੰ ਵੀ ਨਾਲ ਲੈ ਕੇ ਚੱਲਦੇ ਨੇ। ਤੇ ਇਹੋ ਜਿਹੇ ਬੱਚੇ ਜਿਹੜੇ ਪੜਾਈ ਲਈ ਪ੍ਰੇਰਿਤ ਹੁੰਦੇ ਨੇ, ਮੈਗਜ਼ੀਨ ਪੜਨ ਲਈ ਪ੍ਰੇਰਿਤ ਹੁੰਦੇ ਨੇ, ਲਾਇਬ੍ਰੇਰੀ ਜਾਣ ਲਈ ਪ੍ਰੇਰਿਤ ਹੁੰਦੇ ਨੇ, ਕੋਈ ਨਵੇਂ ਨਵੇਂ ਐਕਸਪੈਰੀਮੈਂਟ ਕਰਨ ਲਈ ਪ੍ਰੇਰਿਤ ਹੁੰਦੇ ਨੇ, ਇਹੋ ਜੇ ਬੱਚਿਆਂ ਦੀ ਸੰਗਤ ਉਹਨਾਂ ਨੂੰ ਕਦੇ ਵੀ ਨਸ਼ਿਆਂ ਦੇ ਰਾਹ ਤੇ ਜਾਣ ਹੀ ਨਹੀਂ ਦਿੰਦੀ। ਕਹਿੰਦੇ ਨੇ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਕਿਉਂ ਅਸੀਂ ਆਪਣੇ ਬੱਚਿਆਂ ਨੂੰ ਖਾਲੀ ਛੱਡੀਏ? ਜੇ ਉਹ ਘਰ ਦੇ ਵਿੱਚ ਪੜ ਕੇ ਵਿਹਲੇ ਹੋ ਗਏ ਆ, ਹੁਣ ਥੋੜਾ ਜਿਹਾ ਆਪਣੀ ਅੱਖਾਂ ਨੂੰ ਆਰਾਮ ਦੇਣਾ ਚਾਹੁੰਦੇ ਆ, ਤੇ ਤੁਸੀਂ ਕੋਈ ਗੁਰਬਾਣੀ ਦਾ ਪਾਠ ਲਗਾ ਲਓ, ਕੋਈ ਤੁਸੀਂ ਆਕਾਸ਼ਵਾਣੀ ਦਾ ਪ੍ਰੋਗਰਾਮ ਲਗਾ ਲਓ, ਹੈ ਨਾ। ਇਹੋ ਜਿਹੇ ਕੰਮਾਂ ਦੇ ਨਾਲ ਚੰਗੀਆਂ ਚੰਗੀਆਂ ਗੱਲਾਂ ਤੁਹਾਡੇ ਕੰਨਾਂ ਦੇ ਵਿੱਚ ਜਾਣਗੀਆਂ, ਆਪਣੇ ਆਪ ਸਕੂਨ ਮਿਲੇਗਾ। ਆਪਣੇ ਬੱਚਿਆਂ ਨੂੰ ਮਟਰ ਛਿੱਲਣ ਤੇ ਲਗਾ ਲਓ, ਆਪਣੇ ਬੱਚਿਆਂ ਨੂੰ ਕਹੋ ਕਿ ਦੇਖੋ ਗਮਲਿਆਂ ਦੇ ਬੂਟੇ ਸੁੱਕਦੇ ਪਏ ਨੇ, ਚਾਹੋ ਇਹਨਾਂ ਨੂੰ ਜਾ ਕੇ ਪਾਣੀ ਪਾਓ। ਅੱਛਾ ਏਦਾਂ ਕਰੋ, ਕੋਠੀ ਤੇ ਦਰੀਆਂ ਪਈਆਂ ਹੋਈਆਂ, ਤੈਅ ਲਗਾ ਕੇ ਲੈ ਕੇ ਆਓ। ਸੋ ਘਰ ਦੇ ਨਿੱਕੇ ਨਿੱਕੇ ਕੰਮਾਂ ਚ ਬੱਚਿਆਂ ਨੂੰ ਆਪਣੇ ਨਾਲ ਰੱਖੋ, ਬੱਚਿਆਂ ਤੇ ਨਿਗਾਹ ਵੀ ਰਹੇਗੀ ਔਰ ਬੱਚਿਆਂ ਦਾ ਮਨ ਵੀ ਲੱਗਿਆ ਰਹੇਗਾ। ਆਪਣੇ ਘਰ ਦੇ ਛੋਟੇ ਛੋਟੇ ਕੰਮਾਂ ਚ ਦੁੱਧ ਲਿਆਉਣ ਦੀ ਡਿਊਟੀ ਵੀ ਕਾਕਾ ਤੇਰੀ ਹੈ। ਬੱਚੀਏ, ਸਵੇਰੇ ਸਾਰੇ ਬਿਸਤਰੇ ਸੰਭਾਲਣੀ ਤੇਰੀ ਜ਼ਿੰਮੇਦਾਰੀ ਹੈ। ਮੰਮੀ ਨਾਲ ਪਾਣੀ ਦੀ ਬੋਤਲਾਂ ਭਰਾ ਕੇ ਰੱਖਿਆ ਕਰੋ। ਫਰਿੱਜ ਦੇ ਵਿੱਚ ਸਬਜ਼ੀ ਆ ਜਾਂਦੀ ਹੈ ਬਾਜ਼ਾਰ ਤੋਂ, ਤੇ ਉਹਨੂੰ ਧੋ ਸਵਾਰ ਕੇ ਤੁਸੀਂ ਫਰਿੱਜ ਦੇ ਵਿੱਚ ਰੱਖਣਾ। ਸੋ ਇਹ ਜਿਹੜਾ ਛੋਟਾ ਛੋਟਾ ਕੰਮ ਹੈ, ਇਹ ਤੁਹਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਦਾ, ਉਹਨਾਂ ਦਾ ਜਿਹੜਾ ਦਿਮਾਗ ਹੈ ਕਿਸੇ ਪਾਸੇ ਲੱਗਿਆ ਰਹਿੰਦਾ। ਕਿਤਾਬਾਂ, ਰਸਾਲੇ, ਅਖਬਾਰਾਂ ਇਹ ਘਰ ਦੇ ਵਿੱਚ ਜ਼ਰੂਰ ਲਿਆ ਕਰੋ। ਵਿਹਲੇ ਟਾਈਮ ਤੇ ਮੋਬਾਈਲ ਸਾਈਡ ਤੇ ਛੱਡ ਕੇ ਇਹਨਾਂ ਅਖਬਾਰਾਂ ਰਸਾਲਿਆਂ ਨੂੰ ਪੜਿਆ ਕਰੋ, ਤਾਂ ਕਿ ਤੁਹਾਡੇ ਬੱਚੇ ਵੀ ਇਹੀ ਕਰਨ ਤੇ ਆਪਾਂ ਸਾਰੇ ਜਣੇ ਮਿਲ ਕੇ ਇਹਨਾਂ ਨਸ਼ਿਆਂ ਨੂੰ ਆਪਣੇ ਘਰ ਤੋਂ, ਆਪਣੇ ਸਮਾਜ ਤੋਂ ਕਿਤੇ ਦੂਰ ਵਗਾ ਮਾਰੀਏ। ਦੋਸਤੋ, ਬੱਚਿਆਂ ਨਾਲ ਖੁੱਲੀ ਗੱਲਬਾਤ ਕਰਨਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਆਪਣੇ ਬੱਚਿਆਂ ਦੇ ਦਿਲ ਤੱਕ ਪਹੁੰਚਦੇ ਹੋ, ਉਹਨਾਂ ਦੇ ਦਿਮਾਗ ਨੂੰ ਚੰਗੀ ਤਰ੍ਹਾਂ ਸਮਝਦੇ ਹੋ, ਜੇ ਉਹ ਕਿਸੇ ਇਮਤਿਹਾਨ ਚੋਂ ਰਹਿ ਗਏ ਹੈ, ਤੇ ਤੁਸੀਂ ਸਮਝਦੇ ਹੋ ਇਹਨਾਂ ਦੀ ਮਨੋਦਸ਼ਾ ਕੀ ਹੋਏਗੀ। ਇਹ ਕਿਸੇ ਐਸੇ ਦੋਸਤ ਦੇ ਜਾਂ ਕੰਪਨੀ ਦੇ ਹੱਥੇ ਨਾ ਚੜ ਜੇ ਜਿਹੜੇ ਕਹਿਣਗੇ ਵੀ ਛੱਡ ਪੜਾ, ਪੜਾਈ ਚ ਕੀ ਪਿਆ। ਅਸੀਂ ਆਪਣੇ ਬੱਚਿਆਂ ਨੂੰ ਆਪ ਸਮਝਾਈਏ। ਅਸੀਂ ਇੰਨੇ ਕੁ ਈਜ਼ੀਲੀ ਅਪਰੋਚੇਬਲ ਹੋਈਏ ਆਪਣੇ ਬੱਚਿਆਂ ਲਈ ਕਿ ਬੱਚੇ ਸਾਡੇ ਤੋਂ ਡਰਨ ਨਾ, ਬਲਕਿ ਸਾਨੂੰ ਆਪਣੇ ਦੋਸਤ ਸਮਝਣ ਤੇ ਆ ਕੇ ਸਾਡੇ ਨਾਲ ਖੁੱਲੀਆਂ ਗੱਲਾਂ ਬਾਤਾਂ ਕਰਨ। ਯਾਦ ਰੱਖਣਾ ਦੋਸਤੋ, ਜਿਹੜੇ ਮਾਪੇ ਆਪਣੇ ਬੱਚਿਆਂ ਦੇ ਦੋਸਤ ਬਣ ਕੇ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਨਾਲ ਖੜੇ ਹੁੰਦੇ ਆ, ਆਪਣੇ ਬੱਚਿਆਂ ਨੂੰ ਇਹ ਵਿਸ਼ਵਾਸ ਦਿੰਦੇ ਆ ਕਿ ਘਬਰਾਓ ਨਾ, ਅਸੀਂ ਤੁਹਾਡੇ ਨਾਲ ਆ, ਇਹੋ ਜਿਹੇ ਹੋਏ ਬੱਚੇ ਆਪਣੇ ਘਰ ਦੀ ਇੱਜ਼ਤ ਮਾਣ, ਆਪਣੇ ਮਾਪਿਆਂ ਦੇ ਪਿਆਰ ਸਦਕਾ ਕਦੀ ਮਾੜੇ ਰਾਹ ਤੇ ਤੁਰ ਹੀ ਨਹੀਂ ਸਕਦੇ। ਦੋਸਤੋ, ਨਸ਼ਾ ਆਰਥਿਕ ਤਬਾਹੀ ਲੈ ਕੇ ਆਉਂਦਾ, ਉਹੀ ਪੈਸਾ ਤੁਸੀਂ ਆਪਣੇ ਘਰ ਦੀ ਖੁਸ਼ਹਾਲੀ ਚ ਲਗਾ ਸਕਦੇ ਹੋ, ਜੀਆਂ ਦੀ ਤੰਦਰੁਸਤੀ ਦੇ ਉੱਤੇ ਲਗਾ ਸਕਦੇ ਹੋ, ਘਰ ਨੂੰ ਸੋਹਣਾ ਬਣਾ ਸਕਦੇ ਹੋ, ਬੱਚਿਆਂ ਨੂੰ ਵਧੀਆ ਕਾਲਜਾਂ ਚ, ਯੂਨੀਵਰਸਿਟੀ ਚ ਦਾਖਲਾ ਦਵਾ ਸਕਦੇ ਹੋ। ਇਹ ਸਭ ਗੱਲਾਂ ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹੀ ਪੈਸਾ ਅਸੀਂ ਜੋੜ ਕੇ ਕਾਰ ਲੈ ਸਕਦੇ ਹਾਂ, ਇਹੀ ਪੈਸਾ ਜੋੜ ਕੇ ਅਸੀਂ ਬੈਂਕ ਚ ਪਾ ਦਈਏ ਤੇ ਸਾਨੂੰ ਕਿੰਨਾ ਇਹਦਾ ਵਿਆਜ ਆਏਗਾ। ਸੋ ਇਹ ਜਿਹੜੀ ਘਰ ਦੀ ਆਰਥਿਕ ਸਥਿਤੀ ਹੈ, ਆਪਣੇ ਬੱਚਿਆਂ ਨਾਲ ਸਾਂਝੀ ਜ਼ਰੂਰ ਕਰੋ। ਲੋੜ ਤੋਂ ਵੱਧ ਕਦੀ ਵੀ ਆਪਣੇ ਬੱਚਿਆਂ ਨੂੰ ਪੈਸੇ ਨਾ ਦਿਓ ਕਿ ਮੂੰਹੋਂ ਗੱਲ ਨਿਕਲੀ ਤੇ ਅਸੀਂ ਉਹਨਾਂ ਦੇ ਜੇਬ ਚ ਪੈਸੇ ਭਰ ਦਿੱਤੇ। ਸੋ ਦੋਸਤੋ, ਤਣਾਅ ਨਾਲ ਨਜਿੱਠਣ ਦੇ ਹੋਰ ਬੜੇ ਰਸਤੇ ਹੋ ਸਕਦੇ ਆ। ਠੰਡੇ ਪਾਣੀ ਚ ਪੈਰ ਪਾਓ, ਖੇਤਾਂ ਵੱਲ ਵੰਗ ਜਾਓ, ਨਵੇਂ ਨਵੇਂ ਰੁੱਖ ਲਗਾਓ, ਦੋਸਤਾਂ ਨਾਲ ਗੱਲਬਾਤ ਕਰੋ, ਆਪਣੇ ਬੱਚਿਆਂ ਨਾਲ ਸਵੇਰੇ ਸੈਰ ਦੇ ਉੱਤੇ ਜਾਓ। ਘਰ ਦੇ ਵਿੱਚ ਪਾਠ ਚੱਲਦਾ ਰਹਿਣਾ ਚਾਹੀਦਾ, ਬੱਚਿਆਂ ਨੂੰ ਧਰਮ ਦੇ ਨਾਲ ਜੋੜੋ, ਬੱਚਿਆਂ ਨੂੰ ਅਧਿਆਤਮ ਦੇ ਨਾਲ ਜੋੜੋ, ਬੱਚਿਆਂ ਨੂੰ ਤੁਸੀਂ ਯੋਗਾ ਕਰਨਾ ਸਿਖਾਓ। ਸਕੂਲ ਕਾਲਜਾਂ ਦੀ ਭੂਮਿਕਾ ਵੀ ਬੜੀ ਹੈ, ਜਿਹੜੇ ਆਪਣੇ ਬੱਚਿਆਂ ਨੂੰ ਰੋਜ਼ ਅਸੈਂਬਲੀ ਦੇ ਵਿੱਚ ਚੰਗੀ ਤੇ ਸਿਹਤਯਾਬ ਜ਼ਿੰਦਗੀ, ਕਾਮਯਾਬ ਜ਼ਿੰਦਗੀ ਕਿਵੇਂ ਬਣ ਸਕਦੀ ਹੈ, ਇਹਦੇ ਬਾਰੇ ਬੜੀ ਚੰਗੀ ਤਰ੍ਹਾਂ ਸਮਝਾ ਸਕਦੇ ਨੇ। ਬੱਚਿਆਂ ਨੂੰ ਨਾ ਕਹਿਣਾ ਸਿਖਾਓ, ਅਗਰ ਗੰਦੇ ਲੋਕ ਤੁਹਾਨੂੰ ਆਪਣੇ ਵੱਲ ਬੁਲਾਉਂਦੇ ਨੇ, ਗੰਦੀਆਂ ਰਾਹਾਂ ਤੇ ਪਾਉਂਦੇ ਨੇ, ਤੁਹਾਡੇ ਦਿਮਾਗ ਦੇ ਵਿੱਚ ਉਲਝ ਜਲੂਲ ਭਰਦੇ ਆ, ਉਹਨਾਂ ਲੋਕਾਂ ਨੂੰ ਨਾ ਕਹਿਣੀ ਸਿੱਖੋ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਅਸੀਂ ਜ਼ਰੂਰ ਪੱਲੇ ਬੰਨ ਕੇ ਰੱਖਣੀਆਂ। ਨਾਲੇ ਇੱਕ ਗੱਲ ਹੋਰ ਦੋਸਤੋ, ਜੇ ਕੋਈ ਤੁਹਾਡਾ ਸੰਗੀ ਸਾਥੀ, ਕੋਈ ਗੁਆਂਢੀ ਨਸ਼ੇ ਛੱਡਦਾ ਪਿਆ, ਤੇ ਉਹਨੂੰ ਐਨਕਰੇਜ ਕਰੋ, ਉਹਦਾ ਮਜ਼ਾਕ ਨਾ ਉਡਾਓ, ਉਹਦੀ ਛੋਟੀ ਛੋਟੀ ਸਫਲਤਾਵਾਂ ਦੇ ਵਿੱਚ ਉਹਨੂੰ ਸ਼ਾਬਾਸ਼ ਦਿਓ, ਕਿਉਂਕਿ ਤੁਸੀਂ ਜਾਣਦੇ ਹੋ ਕਿ ਸ਼ਾਬਾਸ਼ ਛੋਟਾ ਲਫ਼ਜ਼ ਹੈ ਪਰ ਇਹਦੀ ਕਰਾਮਾਤ ਬੜੀ ਹੈ। ਸੋ ਅੱਜ ਅਸੀਂ ਗੱਲ ਕੀਤੀ ਨਸ਼ੇ ਤੋਂ ਕਿਵੇਂ ਦੂਰ ਰਹਿਣਾ ਹੈ। ਸਫਲਤਾ ਦਾ ਨਸ਼ਾ ਕਰੋ, ਕਾਮਯਾਬੀ ਦਾ ਨਸ਼ਾ ਕਰੋ, ਇਸੇ ਦੁਆ ਦੇ ਨਾਲ ਆਓ ਹੁਣ ਅੱਗੇ ਵਧਦੇ ਹਾਂ ਅਗਲੇ ਸੈਗਮੈਂਟ ਵੱਲ, ਕਥਾ ਲੋਕ। ਬਿੰਦਰ ਸਿੰਘ ਤੇ ਅਨਿਲ ਸ਼ਰਮਾ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣੋਗੇ ਕਥਾ ਨਵ ਉਸਾਰੀ, ਤੇ ਆਓ ਫਿਰ ਸੁਣਦੇ ਹਾਂ ਇਹ ਪ੍ਰੋਗਰਾਮ।

0: ਸਮੇਂ ਦੇ ਸੁਨਹਿਰੇ ਪੰਛੀ ਨੇ ਬਾਗ ਦੇ ਉੱਪਰ ਇੱਕ ਚੱਕਰ ਲਾਇਆ ਤਾਂ ਉਹ ਹਰ ਪਾਸੇ ਸੁੰਨ ਵੀਰਾਨੀ ਨਜ਼ਰ ਆਈ। ਉਹਦਾ ਮਨ ਡਾਢਾ ਦੁਖੀ ਹੋਇਆ। ਦਸੰਬਰ ਦਾ ਚੌਥਾ ਹਫ਼ਤਾ ਚੱਲ ਰਿਹਾ ਸੀ। ਹਰ ਪਾਸੇ ਗੋਹਾਂ ਵਰਗੀ ਸਫੇਦ ਬਰਫ਼ ਟਿਕ ਰਹੀ ਸੀ। ਤਲਾਬ ਪਰ ਬਰਫ਼, ਬਾਗਾਂ 'ਚ ਬਰਫ਼ ਤੇ ਫੁੱਲਾਂ ਬੂਟਿਆਂ ਉੱਪਰ ਵੀ ਬਰਫ਼ ਹੀ ਜੰਮਦੀ ਜਾ ਰਹੀ ਸੀ। ਇਸ ਨਾਲ ਸਭ ਕੁਛ ਸਫੇਦ ਹੀ ਨਜ਼ਰ ਆ ਰਿਹਾ ਸੀ, ਜਿਵੇਂ ਹਰ ਪਾਸੇ ਕਫ਼ਨ ਵਿਛਿਆ ਹੋਵੇ। ਇਸ ਤਰ੍ਹਾਂ ਦੇ ਮੌਸਮ ਵਿੱਚ ਕੋਈ ਵੀ ਬੰਦਾ ਘਰੋਂ ਬਾਹਰ ਨਹੀਂ ਸੀ ਨਿਕਲ ਰਿਹਾ। ਹਰ ਕੋਈ ਸੋਚ ਰਿਹਾ ਸੀ ਪਿਤਾ ਮੇਰੀ ਕਲਾਮਤ ਏ। ਇਸ ਤਰ੍ਹਾਂ ਦੇ ਬੇਦਰਦ ਦਿਨ ਤਾਂ ਕਦੇ ਨਹੀਂ ਸੁਣਾਏ। ਇਸ ਤਰ੍ਹਾਂ ਦੇ ਬਰਫ਼ੀਲੇ ਮੌਸਮ ਵਿੱਚ ਵੀ ਸਮੇਂ ਦਾ ਸੁਨਹਿਰੀ ਪੰਛੀ ਬਾਗ ਵਿੱਚ ਉੱਡਦਾ ਹੋਇਆ ਆਪਣੇ ਬੈਠਣ ਵਾਸਤੇ ਕਿਤੇ ਥਾਂ ਲੱਭ ਰਿਹਾ ਸੀ। ਬਾਗ ਦੀ ਸੁੰਦਰਤਾ ਵੇਖ ਕੇ ਉਹ ਪਰੇਸ਼ਾਨ ਵੀ ਸੀ। ਹੋਰ ਬਹੁਤ ਸਾਰੇ ਪੰਛੀ ਬਰਫ਼ ਦੇ ਗੋਹਿਆਂ ਉੱਪਰ ਸੁੰਗੜੇ ਬੈਠੇ ਸਨ। ਉਹਨਾਂ ਦੇ ਸਰੀਰ ਸੁੰਨ ਹੁੰਦੇ ਜਾ ਰਹੇ ਸਨ, ਗੀਤ ਮੁੱਕ ਗਏ ਸਨ ਤੇ ਅੱਖਾਂ ਮੁੱਲਦੀਆਂ ਜਾ ਰਹੀਆਂ ਸਨ। ਪਰ ਸਮੇਂ ਦਾ ਸੁਨਹਿਰੀ ਪੰਛੀ ਉਹਨਾਂ ਪੰਛੀਆਂ ਨਾਲ ਬੈਠ ਕੇ ਨਿਸਲ ਨਹੀਂ ਸੀ ਮਾਰ ਚਾਹੁੰਦਾ। ਉਹਨੇ ਬੈਠਣ ਲਈ ਕੋਈ ਵੱਖਰੀ ਥਾਂ ਲੱਭ ਰਿਹਾ ਸੀ, ਕੋਈ ਅਜਿਹੀ ਥਾਂ ਜਿੱਥੇ ਜ਼ਿੰਦਗੀ ਨਸਲ ਨਾ ਹੋ ਗਈ ਹੋਵੇ, ਫੁੱਲ ਵਿੱਚ ਜਨਮ ਹੋਵੇ ਤੇ ਉਹ ਬਰਫ਼ੀਲੇ ਮੌਸਮ ਵਿੱਚ ਵੀ ਡਟੇ ਹੋਣ। ਬਰਫ਼ੀਲੇ ਦਿਨਾਂ ਦਾ ਕੀ ਹੈ, ਉਹ ਤਾਂ ਬੀਤ ਜਾਂਦੇ ਨੇ। ਸਮੁੱਚੇ ਬਾਗ ਦਾ ਚੱਕਰ ਲਾ ਕੇ ਸਵੇਰੇ ਸੁਨਹਿਰੇ ਪੰਛੀ ਨੇ ਇੱਕ ਗੁਲਾਬ ਦਾ ਰੁੰਡ ਮੁੰਡ ਬੂਟਾ ਵੇਖਿਆ, ਜਿਸ ਨਾਲ ਕੇਵਲ ਇੱਕੋ ਹੀ ਸਫ਼ੇਦ ਰੰਗ ਦਾ ਫੁੱਲ ਲੱਗਿਆ ਹੋਇਆ ਸੀ, ਬਾਕੀ ਉਹਦੇ ਨਾਲ ਸਾਰੇ ਕੰਡੇ ਹੀ ਸਨ। ਸੁਨਹਿਰੇ ਪੰਛੀ ਨੂੰ ਉਸ ਰੁੰਡ ਮੁੰਡ ਗੁਲਾਬ ਦੇ ਬੂਟੇ ਨੇ ਆਪਣੇ ਨਾਲ ਖਿੱਚਿਆ। ਉਹਦੇ ਵਿੱਚ ਮੋਹ ਸੀ। ਗੁਲਾਬ ਦਾ ਉਹ ਸਫ਼ੇਦ ਫੁੱਲ ਵੀ ਮਾਨੋ ਵੇਖਿਆ ਬਰਫ਼ ਦਾ ਕੋੜਾ ਹੀ ਜਾਪਦਾ ਸੀ, ਪਰ ਨਹੀਂ, ਉਹ ਫੁੱਲ ਹੀ ਸੀ। ਉਹਦਾ ਰੰਗ ਉਸ ਬੂਟੇ ਨੂੰ ਉਦਾਸੀ ਦਾ ਪ੍ਰਭਾਵ ਦੇ ਰਿਹਾ ਸੀ, ਉਹ ਪਤਝੜ ਦਾ ਸਾਕਾਰ ਰੂਪ ਸੀ। ਸਮੇਂ ਦੇ ਸੁਨਹਿਰੇ ਪੰਛੀ ਨੇ ਦੂਰੋਂ ਹੀ ਉਸ ਬੂਟੇ ਨੂੰ ਵੇਖ ਕੇ ਕਿਹਾ, ਚਿੰਤਾ ਨਾ ਕਰ, ਮੈਂ ਤੇਰੀ ਸਾਰ ਲਵਾਂਗਾ ਤੇ ਤੂੰ ਉਮਰ ਹੋ ਜਾਏਗਾ। ਪਰ ਕਿਵੇਂ, ਮੈਂ ਤੈਨੂੰ ਆਪਣੇ ਅਰੋਲ ਨਾਲ ਦੱਸਾਂਗਾ।
1: ਤੁਹਾਡਾ ਦੁਖੀ ਹਾਂ,
0: ਤਦ ਵੀ ਕੋਈ ਗੱਲ ਨਹੀਂ,
1: ਮੇਰੀ ਜ਼ਿੰਦਗੀ ਨੂੰ ਪਤਝੜ ਨੇ ਖਾ ਲਿਆ।
0: ਇਹ ਚਿੰਤਾ ਵਾਲੀ ਗੱਲ ਹੈ।
1: ਬਾਅਦ ਤੂੰ ਮੇਰੇ ਉੱਪਰ ਨਾ ਬੈਠੀ।
0: ਕਿਉਂ,
1: ਮੇਰੇ ਨਾਲ ਕੇਵਲ ਕੰਡੇ ਨੇ।
0: ਪਰ ਕੀ ਹੈ,
1: ਮੇਰੇ ਕੰਡਿਆਂ ਨਾਲ ਤੇਰਾ ਨਰਮ ਸਰੀਰ ਜ਼ਖਮੀ ਹੋ ਜਾਏਗਾ।
0: ਤਨ ਹੀ ਕੀ ਹੈ,
1: ਮੈਂ ਕੰਮ ਨਹੀਂ ਕਰਨਾ ਚਾਹੁੰਦਾ।
0: ਪਰ ਮੈਂ ਤਾਂ ਆਪੇ ਤੇਰੇ ਕੋਲ ਆਇਆ।
1: ਤਦੇ ਮੈਂ ਤੈਨੂੰ ਖਬਰਦਾਰ ਕਰ ਰਿਹਾ।
0: ਅੱਜ ਮੈਂ ਤੇਰੇ ਕੰਢੇ ਤੇ ਬਹਿ ਕੇ ਗੀਤ ਗਾਵਾਂਗਾ। ਤੂੰ ਮੇਰਾ ਸਿੱਧਕ ਹੈ,
1: ਨਾ ਭੁੱਲਿਆ ਲੋਕਾ, ਇਹ ਕੰਮ ਨਾ ਕਰੀ।
0: ਪਰ ਕਿਉਂ,
1: ਤੂੰ ਤੂੰ ਤਬਾਹ ਹੋ ਜਾਏਗਾ ਤਬਾਹ।
0: ਤੈਨੂੰ ਕਿਵੇਂ ਪਤਾ?
1: ਹਾਂ ਹਾਂ, ਮੈਨੂੰ ਪਤਾ ਹੈ।
0: ਪਰ ਕਿਵੇਂ, ਮੇਰੇ ਕੰਢੇ
1: ਤੇਰੇ ਲਈ ਸੋਹਣੇ ਸਾਬਤ ਹੋਣਗੇ।
0: ਕੋਈ ਗੱਲ ਨਹੀਂ, ਮੈਨੂੰ ਵੀ ਇਸ ਸੋਲੀ ਦੀ ਹੀ ਤਲਾਸ਼ ਸੀ।
2: ਰਾਤ ਦੇ ਬੂਟੇ ਨੂੰ ਪੰਛੀ ਦੀ ਇਸ ਗੱਲ ਨਾਲ ਡਾਢੀ ਹੈਰਾਨੀ ਹੋਈ। ਉਹ ਕੁਛ ਹੋਰ ਕਹਿਣ ਲੱਗਾ ਸੀ ਜਦੋਂ ਕਿ ਪੰਛੀ ਨੇ ਫੇਰ ਕਿਹਾ,
0: ਤੂੰ ਮੈਨੂੰ ਇਹ ਦੱਸ, ਤੇਰੇ ਫੁੱਲਾਂ ਦਾ ਰੰਗ ਸਫੇਦ ਕਿਉਂ ਹੈ? ਦੱਸ ਦੇ ਦੱਸ ਦੇ ਕਮਲਾ ਨਾ।
1: ਹੁਣ ਮੇਰੇ ਚ ਬਹੁਤੀ ਤਾਕਤ ਆ ਗਈ, ਜਿਸ ਕਰਕੇ ਮੇਰੇ ਫੁੱਲ ਹੁਣ ਲਾਲ ਨਹੀਂ ਹੁੰਦੇ। ਲਾਲ ਫੁੱਲ ਕੇਵਲ ਬੂਟੇ ਦੇ ਨਹੁੰ ਨਾਲ ਹੀ ਜਨਮ ਲੈਂਦੇ ਨੇ, ਪਰ ਜੇਕਰ ਬੂਟੇ ਕੋਲ ਆਪਣੇ ਫੁੱਲਾਂ ਦੀ ਗੱਲ ਹੋਵੇ।
0: ਗੱਲ ਹੈ,
1: ਹੁਣ ਤੇ ਨਿਸ਼ਚਿਤ ਹੈ ਕਿ ਜਦੋਂ ਤੱਕ ਮੇਰੇ ਫੁੱਲਾਂ ਦਾ ਰੰਗ ਸੁਹਾ ਨਹੀਂ ਹੋਣਾ, ਮੇਰੀ ਪਤਝੜ ਖਤਮ ਨਹੀਂ ਹੋਣੀ।
0: ਇਸ ਤਰ੍ਹਾਂ ਕਦੇ ਨਹੀਂ ਸੀ ਹੁੰਦਾ,
1: ਪਰ ਹੁਣ ਹੁੰਦਾ, ਕਿਉਂਕਿ ਹੁਣ ਕੋਈ ਵੀ ਬਾਗ ਦਾ ਰਖਵਾਲਾ ਨਹੀਂ ਰਿਹਾ। ਨਾ ਇੱਥੇ ਪਾਣੀ ਹੈ, ਨਾ ਹੀ ਖਾਦ ਖੁਰਾਕ, ਹਰ ਕੋਈ ਉਜਾੜਾ।

ਬਣਾਉਂਦੇ ਬੂਟੇ ਦੇ ਮਨ ਵਿੱਚ ਆਇਆ ਕਿ ਪੰਛੀ ਉਕਾਏ ਤੁਸੀਂ ਫੁੱਲ ਤੇ ਵੀ ਬੈਠ ਸਕਦੇ ਹੋ। ਪਰ ਉਹ ਚੁੱਪ ਕੀਤਾ ਰਿਹਾ। ਕੇਵਲ ਇੱਕ ਫੁੱਲ ਕਰਕੇ ਉਹ ਜਿਉਂਦਾ ਤੇ ਸਾਹ ਲੈਂਦਾ ਸੀ। ਸਵੇਰੇ ਪੰਛੀ ਨੂੰ ਪਤਾ ਸੀ ਕਿ ਬੂਟੇ ਤੇ ਰੁੱਖ ਵੀ ਮਨੁੱਖਾਂ ਤੇ ਪੰਛੀਆਂ ਵਾਂਗ ਹੀ ਸੰਵੇਦਨਸ਼ੀਲ ਹੁੰਦੇ ਨੇ। ਉਹਨਾਂ ਤੇ ਆਪਣੇ ਨੇੜਲੇ ਬੰਦੇ ਦੀ ਖੁਸ਼ੀ, ਗਮੀ, ਕ੍ਰੋਧ ਤੇ ਪੈਰ ਆਦਿ ਦੇ ਪਾਵਾਂ ਦਾ ਪ੍ਰਭਾਵ ਪੈਂਦਾ। ਉਹ ਭਾਵ ਰੁੱਖਾਂ ਤੇ ਪੌਦਿਆਂ ਨੂੰ ਗਮੀ ਤੇ ਖੁਸ਼ੀ ਬਖਸ਼ਦਾ। ਸਮੇਂ ਦਾ ਪੰਛੀ ਸੋਚਦਾ ਸੀ, ਇਹਨਾਂ ਅੰਗੂਠਿਆਂ ਵਿੱਚ ਸਾਡੀ ਵਾਂਗ ਗਿਆਨ ਇੰਦਰੀਆਂ ਨਹੀਂ ਹੁੰਦੀਆਂ, ਪਰ ਫਿਰ ਵੀ ਚਾਨਣ, ਸਪਰਸ਼ ਤੇ ਸੰਗੀਤ ਦੇ ਪ੍ਰਭਾਵਾਂ ਨੂੰ ਗ੍ਰਹਿਣ ਕਰਕੇ ਇਹ ਉਹਨਾਂ ਦੇ ਅਨੁਕੂਲ ਹੀ ਅਮਲ ਕਰਦੇ ਨੇ। ਮੈਂ ਤੁਹਾਡੇ ਦਿਲ ਦੀਆਂ ਗੱਲਾਂ ਸਮਝਦਾ। ਮੇਰੇ ਕੋਲ ਵੀ ਇੱਕ ਸਫੇਦ ਦਿਲ ਹੈ। ਇਹ ਚੰਗੀ ਗੱਲ ਹੈ। ਤੇਰੇ ਸੁਹਿਰਦ ਦਿਲ ਦੀ ਪਛਾਣ ਕਰਕੇ ਹੀ ਮੈਂ ਤੇਰੇ ਕੋਲ ਆਇਆ। ਕੇਵਲ ਸੁਹਿਰਦ ਦਿਲ ਵਾਲੇ ਲੋਕ ਹੀ ਮੇਰੇ ਮਿੱਤਰ ਨੇ। ਸਮੇਂ ਦਾ ਪੰਛੀ ਇਸ ਤਰ੍ਹਾਂ ਦੀਆਂ ਗੱਲਾਂ ਕਈ ਵੀ ਜਾ ਰਿਹਾ ਸੀ ਤੇ ਕਈ ਵੀ ਜਾ ਰਿਹਾ ਸੀ। ਉਹਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਗੁਲਾਬ ਦਾ ਬੂਟਾ ਉਹਦਾ ਗੀਤ ਸੁਣ ਕੇ ਸੌਖਾ ਸਾਹ ਲੈਣ ਲੱਗ ਪਿਆ ਸੀ। ਪੰਛੀ ਨੂੰ ਨਿੱਘੇ ਮਹਿਸੂਸ ਹੋ ਰਹੇ ਸਨ। ਸਮੇਂ ਦਾ ਪੰਛੀ ਗੁਲਾਬ ਦੇ ਬੂਟੇ ਦੇ ਕੰਡਿਆਂ ਨੂੰ ਆਪਣੇ ਸਰੀਰ ਵਿੱਚ ਖੂਬ

0: ਬਣਦਾ ਜਾ ਰਿਹਾ ਸੀ ਤੇ ਸੋਚੀ ਵੀ ਜਾ ਰਿਹਾ ਸੀ। ਇਹਨਾਂ ਕੰਢਿਆਂ ਨੂੰ ਆਪਣੇ ਦਿਲ ਵਿੱਚ ਖੋਭ ਕੇ ਮੈਂ ਰਾਤ ਭਰ ਗਾਉਂਦਾ ਰਿਹਾ। ਮੇਰੇ ਦਿਲ ਦੇ ਖੂਨ ਨਾਲ ਬੂਟਿਆਂ ਦੀਆਂ ਨਾੜੀਆਂ 'ਚ ਨਵੇਂ ਜੀਵਨ ਦਾ ਪ੍ਰਵੇਸ਼ ਹੋ ਜਾਏਗਾ। ਬੜਾ ਔਖਾ ਕੰਮ ਹੈ, ਇਸ ਤਰ੍ਹਾਂ ਪਹਿਲਾਂ ਕੌਣ ਕਰਦਾ? ਹੁਣ ਤਾਂ ਸਭੇ ਲੋਕ ਖੁਸ਼ ਨਸੀਬੀ ਦੇ ਦਿਲਾਂ ਦੇ ਸਾਥੀ ਬਣਦੇ ਨੇ। ਬਦ ਨਸੀਬੀ 'ਚ ਕੌਣ ਕਿਸੇ ਦੀ ਸਾਰ ਲੈਂਦਾ? ਉਸ ਵੇਲੇ ਉਹਨੂੰ ਕਈ ਪੰਛੀਆਂ ਦਾ ਚੇਤਾ ਆਇਆ ਜਿਹੜੇ ਉਹਦੇ ਪਰੇ ਦਿਨਾਂ 'ਚ ਉਹਦੇ ਮਿੱਤਰ ਸਨ, ਪਰ ਹੁਣ ਮੂੰਹ ਨਹੀਂ ਸਨ ਵਿਖਾਉਂਦੇ। ਪੰਛੀ ਲਗਾਤਾਰ ਗੀਤ ਗਾ ਰਿਹਾ ਸੀ ਤੇ ਗੁਲਾਬ ਦੇ ਬੂਟੇ ਵਿੱਚ ਨਵੇਂ ਜੀਵਨ ਦਾ ਸੰਚਾਰ ਹੋਣ ਲੱਗ ਪਿਆ ਸੀ, ਜਿਸ ਕਰਕੇ ਉਹਨੇ ਪੰਛੀ ਦੇ ਸਰੀਰ ਦੇ ਪੇੜ ਨੂੰ ਮਹਿਸੂਸ ਕਰਕੇ ਕਿਹਾ, ਬਸ ਕਰ ਭਰਾਵਾ, ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਕਿਉਂ ਕਿਉਂ ਬਰਦਾਸ਼ਤ ਨਹੀਂ ਹੁੰਦਾ? ਤੈਨੂੰ ਕੁਝ ਹੋਣ ਲੱਗ ਪਿਆ, ਇਹੋ ਹੀ ਚਾਹੁੰਦਾ ਸਾ
1: ਪਰ ਤੇਰੀ ਮੌਤ ਹੋ ਜਾਏਗੀ।
0: ਕੀ ਹੈ?
1: ਪਰ ਮੈਂ ਇੱਦਾਂ ਹੀ ਚਾਹੁੰਦਾ।
0: ਪਰ ਮੈਂ ਆਪਣਾ ਕਾਲਜ ਕਰਕੇ ਲੱਗਾਂਗਾ। ਹਾਂ, ਮੈਂ ਇਸੇ ਕੱਲ੍ਹ ਹੀ ਇੱਥੇ ਆਇਆ।
1: ਪਰ
0: ਤੱਕੋ ਨਾ, ਮੈਂ ਤੇਰੀ ਗੱਲ ਨਹੀਂ ਸੁਣਾਂਗਾ। ਬਿਹਤਰ ਹੈ ਕਿਤੇ ਚੁੱਪ ਰਹੋ।
1: ਲੋਕ ਮੈਨੂੰ ਲੋਭੀ ਕਹਿਣਗੇ, ਲੋਭੀ
0: ਬੜਾ ਕੁਛ ਕਹਿਣਗੇ ਲੋਕ, ਬੜਾ ਕੁਛ, ਪਰੰਤੂ ਜਿਉਂਦਾ ਵੇਖ ਕੇ ਚੁੱਪ ਕਰ ਜਾਣਗੇ। ਤੂੰ ਹਰ ਕਿਸੇ ਸਾਫ਼ ਦੀ ਗੱਲ ਕਰੀ, ਹਰ ਕਿਸੇ 'ਚ ਖੁਸ਼ੀ ਹੁੰਦੀ, ਪਰ ਪਤਝੜੇ ਸਦਾ ਨਹੀਂ ਰਹਿਣੀ, ਨਹੀਂ ਰਹਿਣੀ ਹੈ ਸਦਾ। ਪੰਛੀ ਦੀ ਗੱਲ ਸੁਣ ਕੇ ਗੁਲਾਬ ਦਾ ਬੂਟਾ ਚੁੱਪ ਕਰ ਗਿਆ ਤੇ ਪੰਛੀ ਗਾਉਣ ਲੱਗ ਪਿਆ। ਹੌਲੀ ਹੌਲੀ ਆਪਣੇ ਸਰੀਰ ਨੂੰ ਕੰਢਿਆਂ ਵਿੱਚ ਹੋਰ ਗਹਿਰਾ ਖੋਲਦਾ ਜਾ ਰਿਹਾ ਸੀ, ਜਿਸ ਨਾਲ ਉਹਦੇ ਸਰੀਰ ਵਿੱਚੋਂ ਮੂੰਹ ਵਗਦਾ ਰਿਹਾ ਸੀ। ਪੰਛੀ ਦਾ ਉਲੂ ਬੂਟੇ ਦੀਆਂ ਨਾੜਾਂ ਵਿੱਚ ਭਰਦਾ ਜਾ ਰਿਹਾ ਸੀ। ਉਲੂ ਬਹੁਤ ਗਾੜਾ ਤੇ ਸੋਹਾ ਸੀ। ਉਸ ਨਾਲ ਬਰਫੀਲੇ ਵਾਤਾਵਰਣ ਵਿੱਚ ਮਹਿਕ ਫੈਲਦੀ ਜਾ ਰਹੀ ਸੀ। ਉਸ ਮਹਿਕ ਨਾਲ ਬਰਫ ਪਿਘਲਣ ਲੱਗ ਪਈ ਸੀ। ਤਪਸ਼ ਦਾ ਅਹਿਸਾਸ ਹੋ ਰਿਹਾ ਸੀ। ਸਮੇਂ ਦੇ ਪੰਛੀ ਨੇ ਦੇਖਿਆ ਕਿ ਗੁਲਾਬ ਦੇ ਬੂਟੇ ਉੱਪਰ ਲੱਗੇ ਹੋਏ ਇੱਕ ਇੱਕ ਸਫੇਦ ਫੁੱਲ ਦਾ ਰੰਗ ਪਹਿਲਾਂ ਕਸਮਾਦਾ ਹੋਇਆ, ਫਿਰ ਗੁਲਾਬੀ ਹੋ ਗਿਆ ਤੇ ਅੰਤ ਵਿੱਚ ਲਾਲ ਸੂਹਾ ਹੋ ਗਿਆ। ਉਹ ਫੁੱਲ ਬਹੁਤ ਚਮਕੀਲਾ ਤੇ ਜੀਵਨ ਨਾਲ ਭਰਪੂਰ ਲੱਗ ਰਿਹਾ ਸੀ। ਉਸਦੇ ਬਰਫੀਲਾ ਮੌਸਮ ਵੀ ਕੋਈ ਮਾੜੂ ਅਸਰ ਨਹੀਂ ਪਾ ਰਿਹਾ ਸੀ। ਸੁਨਹਿਰੀ ਪੰਛੀ ਬੇਸੁੱਧ ਹੋ

ਸਮੇਂ ਦਾ ਪੰਛੀ ਉੱਡ ਜਾਂਦਾ ਹੈ ਤੇ ਪਿੱਛੇ ਛੱਡ ਜਾਂਦਾ ਹੈ ਕਿੱਡੀ ਵੱਡੀ ਉਡਾਨ ਦੀ ਖੁਆਇਸ਼। ਤੁਸੀਂ ਸੁਣ ਰਹੇ ਸੀ ਕਥਾ ਲੋਕ ਦੇ ਵਿੱਚ ਨਵ ਉਸਾਰੀ, ਬੀਰਿੰਦਰ ਤੇ ਅਨਿਲ ਸ਼ਰਮਾ ਹੋਰਾਂ ਦੀ ਆਵਾਜ਼ ਦੇ ਵਿੱਚ। ਲੋ ਦੋਸਤੋ, ਅਸੀਂ ਪ੍ਰੋਗਰਾਮ ਦੇ ਅਗਲੇ ਪੜਾਅ ਵੱਲ ਪਹੁੰਚ ਚੁੱਕੇ ਹਾਂ ਜਿੱਥੇ ਤੁਹਾਡੇ ਪਿਆਰ ਭਰੇ ਖੱਤ ਸਾਡਾ ਇੰਤਜ਼ਾਰ ਕਰ ਰਹੇ ਨੇ।

ਬਈ ਜਦੋਂ ਵਿਆਹ ਵਾਲੇ ਦਿਨ ਆਉਂਦੇ ਨੇ ਹੈਨਾ, ਸਾਉਣ ਦੇ ਮਹੀਨੇ ਦੇ ਵਿਚ ਕਿਸੇ ਦੀ ਕੁੜਮਾਈ ਹੋ ਜਾਂਦੀ ਹੈ ਤੇ ਫਿਰ ਵਿਆਹ ਦੇ ਹਸੀਨ ਸੁਪਨੇ ਅੱਖਾਂ ਚ ਆਉਣ ਲੱਗ ਜਾਂਦੇ ਨੇ। ਅੱਗੇ ਜਦੋਂ ਸ਼ੁਭ ਦਿਨ ਆਉਂਦੇ ਨੇ ਲੋਕੀ ਆਪਣੇ ਕਾਰ ਵਿਹਾਰ ਨੂੰ ਦੇਖਦੇ ਨੇ ਤੇ ਫਿਰ ਵਿਆਹ ਵਾਲਾ ਦਿਨ ਫਿਕਸ ਕਰ ਲਿਆ ਜਾਂਦਾ। ਅੱਛਾ, ਵਿਆਹ ਦੇ ਵਿਚ ਹੁਣ ਕਿੰਨੇ ਸਾਰੇ ਐਸੇ ਕਾਰ ਵਿਹਾਰ ਕੀਤੇ ਜਾਂਦੇ ਨੇ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ। ਹੁਣ ਦੇਖੋ ਜਾਗੋ, ਹਰ ਘਰ ਦੇ ਵਿਚ ਜਾਗੋ ਕੱਢੀ ਜਾਂਦੀ ਹੈ। ਅੱਗੇ ਮੁੰਡੇ ਵਾਲੇ ਕੱਢਦੇ ਸੀ, ਹੁਣ ਕੁੜੀ ਵਾਲੇ ਵੀ ਕੱਢਣ ਲੱਗੇ ਨੇ। ਤੇ ਜਾਗੋ ਦੇ ਵਿਚ ਕੀ ਹੁੰਦਾ, ਜਾਗੋ ਭਰ ਕੇ ਗਾਗਰ ਸਿਰ ਤੇ ਰੱਖ ਕੇ ਭਾਬੀਆਂ ਜਦੋਂ ਗਲੀ ਦੇ ਵਿਚ ਨਿਕਲਦੀਆਂ ਨੇ ਤੇ ਜਿਹੜਾ ਸੁੱਤਾ ਹੁੰਦਾ ਉਹਦੀ ਮੰਜੀ ਮੁੱਦੀ ਕਰ ਦੇਣਾ, ਸੁੱਤੇ ਪਿਆਂ ਨੂੰ ਉਠਾ ਦੇਣਾ ਤੇ ਜਿਹੜੇ ਆਪਣੇ ਦਰਵਾਜ਼ੇ ਬੰਦ ਕਰਕੇ ਬੈਠੇ ਹੋਏ ਨੇ ਉਹਨਾਂ ਨੂੰ ਵੀ ਖੂਬ ਰੌਲਾ ਰੱਪਾ ਪਾ ਕੇ ਜਗਾ ਦੇਣਾ ਤੇ ਕਹਿਣਾ ਜੱਟਾ ਜਾਗ ਬਈ ਹੁਣ ਜਾਗੋ ਆਈਆ। ਅਗਲੀ ਗੀਤੀ ਫਰਮਾਇਸ਼ ਕੀਤੀ ਹੈ ਜੀ ਗੱਗੜ ਹਾਜ਼ੀਪੁਰ ਤੋਂ ਮੋਹਨ ਕਿੱਕਰ ਸਿੰਘ, ਕੇਹਰ ਸਿੰਘ, ਚਿਤਰਾਮ, ਸੀਤਲ ਤੇ ਗੁਰਮੀਤ। ਇਹ ਸੁਣਨਾ ਚਾਹੁੰਦੇ ਨੇ ਹਰਭਜਨ ਮਾਨ ਦੀ ਆਵਾਜ਼ ਦੇ ਵਿਚ ਜਾਗੋ, ਤੇ ਲੋ ਫਿਰ ਅਸੀਂ ਵੀ ਸੁਣਦੇ ਹਾਂ।

ਤੇ ਕਹਿੰਦੇ ਜ਼ਿੰਦਗੀ ਦਾ ਕੁਝ ਇਸ ਤਰ੍ਹਾਂ ਇਨਸਾਫ ਕਰ ਲਿਆ ਕਰੋ, ਜ਼ਿੰਦਗੀ ਦਾ ਕੁਝ ਇਸ ਤਰ੍ਹਾਂ ਇਨਸਾਫ ਕਰ ਲਿਆ ਕਰੋ, ਕਿਸੇ ਤੋਂ ਮਾਫ਼ੀ ਮੰਗ ਲਿਆ ਕਰੋ ਤੇ ਕਿਸੇ ਨੂੰ ਮਾਫ਼ ਕਰ ਦਿਆ ਕਰੋ। ਦੋਸਤੋ, ਸ਼ੇਰਗੜ ਮਲੋਟ ਤੋਂ ਸਾਨੂੰ ਖਤ ਭੇਜਿਆ ਹੈ ਸ਼ਿਵਰਾਜ ਸਿੰਘ ਤੇ ਸੁਖਦੇਵ ਔਰ ਸੇਵਾ ਸਿੰਘ ਹੋਰਾਂ ਨੇ। ਇਹ ਸੁਣਨਾ ਚਾਹੁੰਦੇ ਨੇ ਮੁਹੰਮਦ ਰਫੀ ਦੀ ਆਵਾਜ਼ ਦੇ ਵਿਚ ਨਾ ਰੁਸ ਹੀਰੇ ਮੇਰੀ। ਅਧਿਆਤਮ ਪਤਾ ਕੀ ਕਹਿੰਦਾ? ਅਧਿਆਤਮ ਕਹਿੰਦਾ ਹੈ ਕਿ ਰਾਤ ਸੋਣ ਤੋਂ ਪਹਿਲਾਂ ਜਿਹਦੇ ਨਾਲ ਵੀ ਝਗੜਾ ਹੋਇਆ ਹੈ, ਮਨ ਮੁਟਾਵ ਹੋਇਆ ਹੈ, ਉਹਨੂੰ ਮਾਫ਼ ਕਰ ਦਿਓ, ਕਿਉਂਕਿ

ਸਵਾਸਾਂ ਦਾ ਕੋਈ ਪਤਾ ਨਹੀਂ। ਮਨ ਦੇ ਉੱਤੇ ਭਾਰ ਕਾਤੇ ਰੱਖਣਾ, ਨਾਲੇ ਐਵੇਂ ਸੋਚੀ ਜਾਣਾ ਕਿ ਫਲਾਣਾ ਮੇਰੇ ਨਾਲ ਨਾਰਾਜ਼ ਹੈ, ਪਤਾ ਨਹੀਂ ਕਿਉਂ ਨਾਰਾਜ਼ ਹੈ। ਜੇ ਗੱਲਬਾਤ ਦੇ ਨਾਲ ਗੱਲ ਸੁਲਝਾਈ ਜਾ ਸਕਦੀ ਹੈ, ਫੇਰ ਦੋਸਤੀ ਪਾਈ ਜਾ ਸਕਦੀ ਹੈ, ਤੇ ਫੇਰ ਸਾਨੂੰ ਦੇਰ ਨਹੀਂ ਲਾਉਣੀ ਚਾਹੀਦੀ। ਸਾਨੂੰ ਝਟਪਟ ਗੱਲ ਮੁਕਾਉਣੀ ਚਾਹੀਦੀ ਹੈ ਤੇ ਦੋਸਤੀ ਅੱਗੇ ਵਧਾਉਣੀ ਚਾਹੀਦੀ ਹੈ।

ਇਹਦਾ ਰੰਗ ਸੰਦੂਰੀ ਹੈ, ਇਹ ਗੋਰੀ ਚਿੱਟੀ ਹੈ, ਇਹਨੂੰ ਮੈਲੀ ਨਾ ਕਰਿਓ, ਮੇਰੇ ਪੰਜਾਬ ਦੀ ਮਿੱਟੀ ਹੈ। ਦੋਸਤੋ, ਗੁਰਦਾਸ ਮਾਨ ਦੇ ਇਸ ਗੀਤ ਤੋਂ ਬਾਅਦ ਆਓ ਚਲਦੇ ਹਾਂ ਅਗਲੇ ਖਤ ਵੱਲ। ਤੇਰਾ ਬੜਾ ਹੀ ਸੋਹਣਾ ਲਿਖ ਕੇ ਭੇਜਿਆ ਹੈ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ

ਸਾ ਮਖੌਲ ਇਹ ਸਭ ਚੱਲਦਾ ਹੀ ਰਹਿੰਦਾ ਕਿਉਂਕਿ ਜ਼ਿੰਦਗੀ ਦੇ ਚਾਰ ਦਿਨ ਨੇ ਹੱਸਣਾ ਵੀ ਚਾਹੀਦਾ ਤੇ ਮਜ਼ਾਕ ਵੀ ਕਰਨਾ ਚਾਹੀਦਾ ਮਖੌਲ ਵੀ ਕਰਨਾ ਚਾਹੀਦਾ ਪਰ ਕਦੇ ਏਦਾਂ ਦਾ ਮਖੌਲ ਨਾ ਕਰੋ ਕਿ ਕਿਸੇ ਦਾ ਦਿਲ ਛਲਨੀ ਛਲਨੀ ਹੋ ਜਾਏ ਤੇ ਮੁੜ ਕੇ ਤੁਹਾਡੇ ਨਾਲ ਗੱਲ ਕਰਨ ਵਾਸਤੇ ਉਹਨੂੰ ਦੋ ਵਾਰ ਸੋਚਣਾ ਪਵੇ ਮਜ਼ਾਕ ਹਾਸਾ ਇਹ ਸਾਡੀ ਜ਼ਿੰਦਗੀ ਦੇ ਵਿੱਚ ਟੈਨਸ਼ਨ ਦੁੱਖਾਂ ਨੂੰ ਦੂਰ ਕਰ ਦਿੰਦਾ ਪਰ ਜੇ ਇਸੇ ਮਖੌਲ ਦੇ ਨਾਲ ਹਾਸੇ ਦੇ ਨਾਲ ਕਿਸੇ ਦਾ ਮਜ਼ਾਕ ਬਣ ਜਾਏ ਏਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ਦੀਪ ਅਨਹਦ ਤੇ ਗੁਰਸ਼ਬਦ ਇਹ ਸਾਰੇ ਸੁਣਨਾ ਚਾਹੁੰਦੇ ਨੇ ਇਕ ਬੜਾ ਹੀ ਪਿਆਰਾ ਹਾਸੇ ਵਾਲਾ ਗਾਣਾ ਸਵਿਤਾ ਸਾਥੀ ਤੇ ਸੁਰਿੰਦਰ ਕੋਹਲੀ ਦੀ ਆਵਾਜ਼ ਦੇ ਵਿਚ ਮਾਮਾ ਬੜਾ ਲਾਲਚੀ ਜਿਵੇਂ ਜਿਹੜੇ ਗੀਤ ਸੰਗੀਤ ਬਣਾਏ ਗਏ ਨੇ ਨਾ ਇਸੇ ਕਰਕੇ ਬਣਾਏ ਗਏ ਨੇ ਕਿ ਬੰਦਾ ਆਪਣੇ ਦਿਲ ਦੀ ਗੱਲ ਵੀ ਕਰ ਲੇ ਤੇ ਕਿਸੇ ਨੂੰ ਬੁਰਾ ਵੀ ਨਾ ਲੱਗੇ ਗੀਤ ਸੰਗੀਤ ਕਵਿਤਾਵਾਂ ਇਹ ਉਹ ਸਾਧਨ ਨੇ ਜਿਨ੍ਹਾਂ ਰਾਹੀਂ ਅਸੀਂ ਹਾਸਾ ਮਜ਼ਾਕ ਇੰਨੇ ਪਿਆਰੇ ਢੰਗ ਨਾਲ ਕਰਦੇ ਹਾਂ ਕਿ ਕਿਸੇ ਨੂੰ ਮਾੜਾ ਨਹੀਂ ਲੱਗਦਾ।

ਜਿਸ ਤੋਂ ਹਾਸਾ ਮਜ਼ਾਕ ਇਹ ਜ਼ਿੰਦਗੀ ਦੇ ਉਹ ਰੰਗ ਨੇ ਜਿਨ੍ਹਾਂ ਦੇ ਵਿੱਚ ਰੰਗ ਕੇ ਬੰਦਾ ਆਪਣੇ ਸਾਰੀਆਂ ਟੈਨਸ਼ਨ ਸਾਰੀਆਂ ਖੁਆਰੀਆਂ ਭੁੱਲ ਜਾਂਦਾ ਹੈ। ਪਰ ਕਹਿੰਦੇ ਨੇ ਕਿ ਇੱਕ ਅਹਿਸਾਨ ਐਸਾ ਹੈ ਜਿਹਨੂੰ ਕਦੇ ਚੁਕਾਇਆ ਨਹੀਂ ਜਾ ਸਕਦਾ, ਇੱਕ ਤਾਂ ਮਾਂ ਦੇ ਦੁੱਧ ਦਾ, ਦੂਜਾ ਆਪਣੇ ਦੇਸ਼ ਦੀ ਮਿੱਟੀ ਦਾ। ਦੱਸੋ ਅਸੀਂ ਕਹਿੰਦੇ ਹਾਂ ਕਿ ਦੇਸ਼ ਨੇ ਸਾਡੇ ਵਾਸਤੇ ਕੀ ਕੀਤਾ, ਕਦੇ ਖੁਦ ਨੂੰ ਪੁੱਛ ਕੇ ਵੇਖੋ ਕਿ ਤੁਸੀਂ ਆਪਣੇ ਦੇਸ਼ ਲਈ ਕੀ ਕੀਤਾ ਹੈ, ਕੀ ਤੁਸੀਂ ਆਪਣੇ ਕੰਮ ਨੂੰ ਇਮਾਨ

ਦਰੀ ਨਾ ਕਰਦੇ ਹੋ ਕਿ ਤੁਸੀਂ ਆਪਣੇ ਸਾਰੇ ਫਰਜ਼ ਨਿਭਾਉਂਦੇ ਹੋ ਕਿ ਤੁਸੀਂ ਝੂਠ ਤਾਂ ਨਹੀਂ ਬੋਲਦੇ ਕਿ ਤੁਸੀਂ ਕਿਸੇ ਨੂੰ ਧੋਖਾ ਤਾਂ ਨਹੀਂ ਦਿੰਦੇ ਜੇ ਤੁਸੀਂ ਇੱਕ ਸੱਚੇ ਦੇਸ਼ ਦੇ ਸੱਚੇ ਨਾਗਰਿਕ ਹੋ ਤਾਂ ਪਹਿਲਾਂ ਆਪਣੇ ਫਰਜ਼ਾਂ ਨੂੰ ਪਛਾਣੋ ਆਪਣੇ ਦੇਸ਼ ਦੇ ਪ੍ਰਤੀ ਆਪਣੇ ਬਣਦੇ ਹਰ ਫਰਜ਼ ਨੂੰ ਅਦਾ ਕਰੋ ਫਿਰ ਤੁਸੀਂ ਆਪਣੇ ਦੇਸ਼ ਤੋਂ ਪੁੱਛ ਸਕਦੇ ਹੋ ਕਿ ਹਾਂ ਸਾਡੇ ਦੇਸ਼ ਨੇ ਸਾਡੇ ਲਈ ਕੀ ਕੀਤਾ ਹੈ ਸਾਡੇ ਦੇਸ਼ ਨੇ ਸਾਨੂੰ ਆਜ਼ਾਦ ਫਿਜ਼ਾ ਚ ਹੋਰ ਭਰਪੂਰ ਉਡਾਰੀ ਭਰਨਾ ਸਿਖਾਇਆ ਹੈ ਸਾਡਾ ਦੇਸ਼ ਸਾਨੂੰ ਐਸੇ ਪਲੇਟਫਾਰਮ ਦਿੰਦਾ ਜਿਨ੍ਹਾਂ ਤੇ ਚੜ ਕੇ ਅਸੀਂ ਅੱਜ ਆਕਾਸ਼ ਦੀਆਂ ਬੁਲੰਦੀਆਂ ਨੂੰ ਛੂ ਰਹੇ ਹਾਂ ਤੇ ਪੂਰਾ ਹਿੰਦੁਸਤਾਨ ਹੀ ਨਹੀਂ ਪੂਰੀ ਦੁਨੀਆਂ ਭਾਰਤੀਆਂ ਵੱਲ ਦੇਖ ਰਹੀ ਹੈ ਕਿ ਆਖਿਰ ਭਾਰਤੀਆਂ ਦੇ ਵਿੱਚੋਂ ਕੀ ਜਜ਼ਬਾ ਜਿਹੜਾ ਨਾ ਇਹਨਾਂ ਨੂੰ ਥੱਕਣ ਦਿੰਦਾ ਨਾ ਅੱਕਣ ਦਿੰਦਾ ਤੇ ਨਾ ਹੀ ਚੱਕਣ ਦਿੰਦਾ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਪ੍ਰਵੀਨ ਪਾਇਲ ਤੇ ਬੇਬੀ ਹਨੀਸ਼ਾ ਨੂੰ ਅਸੀਂ ਸਮਰਪਿਤ ਕਰਦੇ ਹਾਂ ਇਹ ਗੀਤ ਇਹਨਾਂ ਨੇ ਸੁਣਨਾ ਚਾਹਿਆ ਮੁਹੰਮਦ ਰਫੀ ਹੋਰਾਂ ਦੀ ਆਵਾਜ਼ ਦੇ ਵਿੱਚ ਮਰ ਜਾਵਾਂਗੇ ਤਾਂ ਕੀ ਹੋਇਆ ਦੇਸ਼ ਤਾਂ ਜ਼ਿੰਦਾ ਰਹਿ ਜਾਏਗਾ।

ਦੋਸਤੋ, ਤੁਸੀਂ ਸੁਣ ਰਹੇ ਸੀ ਇਹ ਦੇਸ਼ ਭਗਤੀ ਦਾ ਗੀਤ ਤੇ ਦੇਸ਼ ਦੀ ਭਗਤੀ ਨੂੰ ਹਮੇਸ਼ਾ ਆਪਣੇ ਦਿਲ ਚ ਵਸਾ ਕੇ ਰੱਖਿਓ ਇਸੇ ਸੰਦੇਸ਼ ਦੇ ਨਾਲ। ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਪਸੰਦ ਆਇਆ ਹੈ ਤੇ ਖਾਤਰ ਜ਼ਰੂਰ ਲਿਖਿਓ ਪ੍ਰੋਗਰਾਮ ਦੇਸ਼ ਪੰਜਾਬ ਮਾਸਟਰ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਬਾਕੀ ਦੇ ਪ੍ਰੋਗਰਾਮ ਤੁਸੀਂ ਹੁਣ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ। ਕੱਲ ਨਵੀਂ ਸਭਾ ਦੇ ਵਿਚ ਨਵੇਂ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਰੱਬ ਰਾਖਾ।

ਐਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਦਿਹਾਤੀ ਦਾ, ਆਓ ਸੁਣਦੇ ਹਾਂ।

0: ਮੈਂ ਕਿਹਾ ਜੀ ਬੱਚਿਆਂ ਵਾਲਿਆ ਲੰਘ ਆਈਏ,
1: ਆਜੋ ਲੰਘ ਆਓ ਪੰਜੀ, ਆਜੋ ਆਜੋ ਲੰਘ ਆਓ
0: ਜੀ, ਆ ਗਏ ਜੀ। ਮੈਂ ਕਿਹਾ ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ। ਪੰਜ ਸਾਹਿਬ ਸੁਣਾਓ ਕੀ ਹਾਲ ਚਾਲ ਨੇ?
0: ਬਹੁਤ ਵਧੀਆ, ਅੱਜ ਬੜੀ ਸੋਹਣੀ ਪੱਗ ਬੰਨੀ ਹੈ, ਹੈ ਖਿੜੇ ਖਿੜੇ ਰੰਗ ਦੀ।
1: ਬਿਲਕੁਲ ਜੀ,
0: ਕਿਤੇ ਜਾਣ ਆਉਣ ਦੀ ਤਿਆਰੀ ਲੱਗਦੀ ਹੈ।
1: ਗੱਲ ਏਦਾਂ ਵੀ ਤਿਆਰੀ ਚਾਹੇ ਨਾ ਵੀ ਹੋਵੇ, ਪਰ ਬੰਦੇ ਨੂੰ ਤਿਆਰ ਰਹਿਣਾ ਚਾਹੀਦਾ ਹੈ।
0: ਸੂਟ ਬੂਟ ਪਾ ਕੇ ਐਨ, ਬੱਚੇ ਦੇ ਪਤਾ ਨਹੀਂ ਕਦੋਂ ਹੈ ਨਾ ਜੰਗ ਲੱਗਦੇ,
1: ਆਵਾਜ਼ ਪੈ ਜਾਏ।
0: ਠੀਕ ਹੈ,
1: ਇਹ ਦੇਖੋ ਬਾਨਾ ਸਵਰਨਾ ਵੀ ਜਿਹੜਾ ਨਾ ਇੱਕ ਜ਼ਿੰਦਗੀ ਦਾ ਰੰਗ ਆ।
0: ਹਾਂ, ਇਹ ਬੜੀ ਵਧੀਆ ਗੱਲ ਹੈ। ਵੈਸੇ ਤਿਆਰ ਤਿਉਰ ਹੋ ਕੇ ਬਹਿਣਾ ਆਰਾਮ ਦੇ ਨਾਲ, ਕੋਈ ਪਤਾ ਥੋੜੋ ਕਿਸੇ ਵੇਲੇ ਕਿੱਧਰ ਨੂੰ ਆਵਾਜ਼ ਪੈ ਜਾਣੀ ਤੇ ਕਿੱਧਰ ਨੂੰ ਜਾਣਾ ਪੈ ਜਾਣਾ, ਹੈ ਨਾ। ਹਰ ਵੇਲੇ ਤੁਹਾਡੀ ਤਿਆਰੀ ਪੂਰੀ ਹੋਣੀ ਚਾਹੀਦੀ
1: ਹੈ
0: ਹਰ ਹਾਲਾਤ ਦੇ ਲਈ।
1: ਹਾਂ, ਜਿਸ ਤਰ੍ਹਾਂ ਦੇਖੋ ਹੁਣ ਆਪਾਂ ਗੱਲ ਕਰਦੇ ਸੀ ਕਿ ਬਾਰਿਸ਼ਾਂ ਦਾ ਮੌਸਮ ਹੈ, ਤੇ ਬਾਰਿਸ਼ਾਂ ਦੇ ਮੌਸਮ ਵਿੱਚ ਪੰਜ ਸਾਹਿਬ ਜਿੱਦਾਂ ਹੁਣ ਪਾਣੀ ਪੈਂਦਾ, ਛੱਤਾਂ ਦਾ ਪਾਣੀ ਹੈਗਾ, ਇਹਨੂੰ ਸੰਭਾਲਿਆ ਜਾ ਸਕਦਾ?
0: ਸੰਭਾਲਿਆ ਜਾ ਸਕਦਾ, ਬਿਲਕੁਲ।
1: ਬੜਾ ਵਧੀਆ ਉਪਰਾਲਾ, ਬੜਾ ਇੱਕ ਸ਼ੁੱਧ ਪਾਣੀ ਹੁੰਦਾ ਹੈ।
0: ਬਿਲਕੁਲ ਸਹੀ ਕਿਹਾ।
1: ਸੋ
0: ਹਵਾ ਵੀ ਬੜੀ ਸ਼ੁੱਧ ਹੋ ਜਾਂਦੀ ਹੈ,
1: ਹਵਾ ਵੀ ਸ਼ੁੱਧ ਹੋ ਜਾਂਦੀ ਹੈ,
0: ਦੂਰ ਤੱਕ ਤੁਹਾਡੀ ਜਿਹੜੀ ਉਹ ਅੱਖ ਦੀ ਨਜ਼ਰ ਹੈ ਨਾ, ਉਹ ਦੂਰ ਤੱਕ ਜਾਂਦੀ ਹੈ, ਮੌਸਮ ਸਾਫ਼ ਹੋ ਜਾਂਦਾ ਹੈ।
1: ਜੇ ਕੁਦਰਤ ਨਾਲ ਜਿਹੜਾ ਆਪਾਂ ਕਹਿੰਦੇ ਕਿ ਪ੍ਰੇਮ ਕਰਾਂਗੇ ਤੇ ਫਿਰ ਕੁਦਰਤ ਦੇ ਨਜ਼ਾਰੇ ਵੀ ਵੱਖ ਹੋਣਗੇ।
0: ਹਾਂ, ਮਿੰਟੋ ਮਿੰਟੀ ਪ੍ਰੇਮ ਦਿੰਦੀ ਹੈ ਵੈਸੇ ਕੁਦਰਤ, ਜੇ ਤੁਸੀਂ ਕੁਦਰਤ ਨੂੰ ਆਪਣੇ ਕੋਲ ਕਰੋ ਤਾਂ। ਦੇਖੋ, ਜੇ ਤੁਸੀਂ ਬੂਟੇ ਲਾਉਂਦੇ ਆ ਤਾਂ ਤੁਹਾਨੂੰ ਕਿੰਨੀ ਸੋਹਣੀ ਸਾਫ਼ ਸੁਥਰੀ ਹਵਾ ਮਿੰਟੋ ਮਿੰਟ ਦਿੰਦੇ ਨੇ, ਇਹ ਨੀ ਵੀ ਦੋ ਮਹੀਨੇ ਬਾਅਦ ਦੇਣੀ ਹੁੰਦੀ।
1: ਸੋ ਆਪਣੇ ਜਿਹੜਾ ਹੈ ਕੁਦਰਤ ਨਾਲ ਸਾਨੂੰ ਪ੍ਰੇਮ ਕਰਨਾ ਚਾਹੀਦਾ ਹੈਗਾ, ਤੇ ਦੋ ਕੁ ਬੋਲ ਗੀਤ ਤੇ ਸੁਣਾਈਏ ਤੁਹਾਨੂੰ।
0: ਲਓ ਜੀ।

0: ਹਾਂਜੀ ਪੰਚ ਸਾਹਿਬ ਗੱਲ ਏਦਾਂ ਹੁੰਦੀ ਹੈ ਕਿ ਆਪਾਂ ਜਿੱਦਾਂ ਗੱਲ ਕਰਦੇ ਸੀ ਕਿ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਹੈ
1: ਜੀ
0: ਉਹਨਾਂ ਦੀ ਵਧੀਆ ਸਿਖਲਾਈ ਹੋਵੇ ਤੇ ਰੁਜ਼ਗਾਰ ਦੇ ਮੌਕੇ ਮਿਲਣ ਤੇ ਇਹਦੇ ਸੰਬੰਧ ਵਿੱਚ ਨਾ ਅਜੀਤ ਸਿੰਘ ਹੋਰਾਂ ਨਾਲ ਕੁਝ ਗੱਲਾਂ ਬਾਤਾਂ ਹੋਈਆਂ ਜੀ
1: ਅੱਛਾ
0: ਲਓ ਸੁਣੋ ਫਿਰ
1: ਠੀਕ ਹੈ
2: ਕੈਪਟਨ ਅਜੀਤ ਸਿੰਘ ਜੀ ਤੁਸੀਂ ਟ੍ਰੇਨਿੰਗ ਆਫਿਸਰ ਸੀ ਪਾਈਟ ਕਪੂਰਥਲਾ ਰਣੀ ਕਿ ਸਾਡੇ ਨਾਲ ਅੱਜ ਬੈਠੇ ਹੋ ਪ੍ਰੋਗਰਾਮ ਚ ਤੁਹਾਨੂੰ ਜੀ ਆਇਆ ਗੱਲ ਹੈ ਕਿ ਅੱਜ ਪੰਜਾਬ ਦੇ ਨੌਜਵਾਨਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਖਾਸ ਤੌਰ ਦੇ ਉੱਤੇ ਉਹਨਾਂ ਦੇ ਭਵਿੱਖ ਨੂੰ ਲੈ ਕੇ ਗੱਲ ਕਰਦੇ ਹਾਂ ਤੇ ਜਿਹੜੇ ਸੀ ਪਾਈਟ ਸੈਂਟਰ ਹੈ ਤੁਹਾਡੇ ਇਹ ਕੰਮ ਕਰ ਰਹੇ ਹੈ ਔਰ ਥੋੜਾ ਜਿਹਾ ਜਿੱਦਾਂ ਆਪਾਂ ਪਹਿਲਾਂ ਇਹੀ ਸਮਝਣੀ ਚਾਹਾਂਗੇ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਨਹੀਂ ਵੀ ਪਤਾ ਹੋ ਸਕਦਾ ਸੀ ਪਾਈਟ ਸੈਂਟਰ ਜਿਹੜਾ ਹੈ ਖਾਸ ਤੌਰ ਦੇ ਉੱਤੇ ਕਪੂਰਥਲੇ ਦੀ ਜਦੋਂ ਆਪਾਂ ਰਣੀਕੇ ਦੀ ਗੱਲ ਕਰਦੇ ਹਾਂ ਇਹਦਾ ਮਤਲਬ

0: ਹੈ ਕਿਹੜੇ ਪੱਖਾਂ ਤੇ ਜਾਂ ਕਿਹੜੇ ਖੇਤਰਾਂ ਦੇ ਵਿੱਚ ਇਹ ਕੰਮ ਕਰਦਾ ਹੈ?
1: ਥੈਂਕ ਸਰ, ਮੈਂ ਆਪਦੇ ਰੇਡੀਓ ਸਟੇਸ਼ਨ ਤੇ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਸੀਪੈਡ ਵੱਲੋਂ ਇੱਥੇ ਬੋਲਣ ਦਾ ਇੱਕ ਮੌਕਾ ਦਿੱਤਾ ਹੈ। ਸੀਪੈਡ ਦਾ ਮਤਲਬ ਹੈ ਸੈਂਟਰ ਫਾਰ ਟ੍ਰੇਨਿੰਗ ਅਪਲਾਈਮੈਂਟ ਪੰਜਾਬ ਯੂਥ, ਜਿਹਦਾ ਪੰਜਾਬੀ ਚ ਆਪਾਂ ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੁਜ਼ਗਾਰ ਕੇਂਦਰ। ਇਹ ਜੋ ਸੀਪੈਟ ਆ ਇਹ ਪੰਜਾਬ ਦੇ ਜੋ ਵੀ ਯੁਵਕ ਆ ਉਨ੍ਹਾਂ ਨੂੰ ਆਰਮੀ, ਪੰਜਾਬ ਪੁਲਿਸ, CRP, BSF, ITBP, CISF ਸਾਰਿਆਂ ਦੇ ਵਿਚ ਇਕ ਪ੍ਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜੋ ਕਿ ਬੱਚਾ ਭਰਤੀ ਹੋਣ ਤੋਂ ਪਹਿਲਾਂ ਫਿਜੀਕਲ ਔਰ ਰਿਟਨ ਪੇਪਰ ਦੀ ਉੱਥੇ ਤਿਆਰੀ ਕਰਦਾ ਹੈ। ਸਰਕਾਰ ਵੱਲੋਂ ਇਹਦਾ ਸਾਰਾ ਖਰਚ ਉਠਾਇਆ ਜਾਂਦਾ ਹੈ, ਰਹਿਣਾ ਖਾਣਾ ਫ੍ਰੀ ਆਫ ਕੋਸਟ ਹੈ।
0: ਕਿੰਨੀ ਕੁ ਦੇਰ ਦਾ ਹੁੰਦਾ ਹੈ ਟ੍ਰੇਨਿੰਗ ਕੋਰਸ?
1: ਇਹ 3 ਮਹੀਨੇ ਦਾ ਟ੍ਰੇਨਿੰਗ ਕੋਰਸ ਹੁੰਦਾ ਹੈ, ਰਿਟਨ ਦਾ ਔਰ 3 ਮਹੀਨੇ ਦਾ ਫਿਜੀਕਲ ਦਾ। ਉਹ ਫਿਰ ਭਰਤੀ ਤੇ ਵੀ ਮੁਨਸਰ ਹੈ ਕਿ ਹੋ ਸਕਦਾ ਹੈ ਕਿ ਭਰਤੀ ਡੇਟ ਪਹਿਲਾਂ ਅਜੇ ਤੇ ਕਈ ਵਾਰ ਫਿਜੀਕਲ ਵਾਸਤੇ 2 ਮਹੀਨੇ ਹੀ ਮਿਲਦੇ ਆ, ਤੇ ਅਸੀਂ ਨਾਲ ਨਾਲ ਰਿਟਨ, ਅੱਜ ਕੱਲ ਜਿੱਦਾਂ ਇੱਕ ਰਿਟਨ ਪਹਿਲਾਂ ਹੁੰਦਾ ਹੈ ਤੇ ਅਸੀਂ ਨਾਲ ਨਾਲ ਰਿਟਨ ਦੇ ਨਾਲ ਨਾਲ ਹੀ ਫਿਜੀਕਲ ਦੀ ਟ੍ਰੇਨਿੰਗ ਵੀ ਕਰਵਾਉਂਦੇ ਆ, ਤਿਆਰੀ ਕਰਵਾਈ ਜਾਂਦੀ ਆ।
0: ਅੱਛਾ, ਜਿਹੜਾ ਇਹ ਸਿਰਫ ਕਪੂਰਥਲਾ ਦੇ ਵਿੱਚ ਹੀ ਹੈ ਜਾਂ ਇਹ ਤੋਂ ਇਲਾਵਾ ਅਲੱਗ ਅਲੱਗ ਜ਼ਿਲ੍ਹਿਆਂ ਦੀ, ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਕਿੰਨੇ ਸੀਪੈਕ ਸੈਂਟਰ ਨੇ ਤੁਹਾਡੇ ਪੂਰੇ ਪੰਜਾਬ ਚ?
1: ਸਰ, ਜਦੋਂ ਆਪਾਂ ਸਟਾਰਟਿੰਗ ਦੀ ਗੱਲ ਕਰੀਏ ਤੇ ਸੰਨ 1990 ਦੇ ਵਿਚ 10 ਦੇ ਵਿਚ ਡਿਸਟ੍ਰਿਕਟ ਅੰਮ੍ਰਿਤਸਰ ਦੇ ਪਿੰਡ ਲੋਪੋਕੇ ਦੇ ਵਿਚ ਇਸਦਾ ਜੋ ਹੈ ਕਿ ਸ਼ੁਰੂਆਤ ਹੋਈ ਹੈ। ਉਸ ਟਾਈਮ ਦੇ ਪ੍ਰਧਾਨ ਮੰਤਰੀ ਬੀਪੀ ਸਿੰਘ ਔਰ ਬ੍ਰਿਗੇਡੀਅਰ, ਸਵਰਗੀ ਬ੍ਰਿਗੇਡੀਅਰ NS ਸੰਧੂ ਸਾਹਿਬ ਜੋ ਕਿ ਮਹਾਂਵੀਰ ਚੱਕਰ ਸੀ, ਉਨ੍ਹਾਂ ਨੇ ਇਹਦੀ ਸ਼ੁਰੂਆਤ ਇੱਕ ਨੈਸ਼ਨਲ ਟਾਸਕ ਫੋਰਸ ਦੇ ਥਰੂ ਕੀਤੀ ਸੀ, ਕਿਉਂਕਿ ਉਸ ਟਾਈਮ ਪੰਜਾਬ ਦੇ ਵਿਚ ਮਿਲੀਟੈਂਸੀ ਦਾ ਬਹੁਤ ਜ਼ੋਰ ਸੀ, ਤੇ ਉਸ ਟਾਈਮ ਸਟਾਰਟਿੰਗ ਇੱਕ ਕਪੂਰਥਲਾ ਨੂੰ ਸੈਂਟਰ ਸਮਝਿਆ ਗਿਆ ਤੇ ਉੱਥੇ ਇੱਕ ਸੈਂਟਰ ਬਣਾਇਆ ਗਿਆ ਕਿ ਪੰਜਾਬ ਦੇ ਜੋ ਵੀ ਯੁਵਾ ਸੀ ਉਨ੍ਹਾਂ ਨੂੰ ਉੱਥੇ ਲਿਆ ਕੇ ਟ੍ਰੇਨਿੰਗ ਦਿੱਤੀ ਗਈ। ਲੇਕਿਨ ਫਿਰ ਸਰਕਾਰ ਨੂੰ ਲੱਗਾ ਕਿ ਇਹ ਸੀਪੈਡ ਦਾ ਪੰਜਾਬ ਵਾਸਤੇ ਬਹੁਤ ਇੱਕ ਵੱਡਾ ਫਾਇਦਾ ਹੁੰਦਾਮੰਦ ਹੈ। ਉਸ ਜਗ੍ਹਾ ਤੇ ਫਿਰ 4 ਕੈਂਪ ਖੁੱਲ ਗਏ ਕਪੂਰਥਲਾ ਚ। ਸਰਕਾਰ ਨੂੰ ਲੱਗਿਆ ਕਿ ਇਹ ਹੋਰ ਵੀ ਬਹੁਤ ਅੱਛਾ ਕੰਮ ਕਰ ਰਿਹਾ ਸੀਪੈਡ, 3 ਕੈਂਪ ਹੋਰ ਹੋ ਗਏ ਜੀ, ਜਿਸ ਤਰ੍ਹਾਂ ਫਰੀਦਕੋਟ, ਨਾਭਾ, ਲੁਧਿਆਣਾ।
0: ਅੱਛਾ,
1: ਹਾਂਜੀ। ਔਰ ਇਸ ਤੋਂ ਇਲਾਵਾ ਸਰਕਾਰ ਸਮੇਂ ਸਮੇਂ ਦੀਆਂ ਸਰਕਾਰਾਂ ਦੇਖਦੀਆਂ ਰਹੀਆਂ ਸੀਪੈਡ ਦਾ ਕੰਮ ਕਿ ਬੰਦੇ ਸੀਪੈਡ ਦੇ ਵਿਚ ਕੰਮ ਕਰਨ ਵਾਲੇ ਬਹੁਤ, ਮਤਲਬ ਗਿਣਤੀ ਮਿਣਤੀ ਦੇ ਇੱਕ, ਲੇਕਿਨ ਕੰਮ ਬਹੁਤ ਅੱਛਾ ਹੈ। ਅੱਜ ਪੰਜਾਬ ਦੇ ਵਿਚ 14 ਕੈਂਪ ਖੁੱਲ ਚੁੱਕੇ ਆ ਔਰ 2 ਕੈਂਪ ਜੋ ਹੈ ਨਵੇਂ ਹੋਰ ਬਣ ਰਹੇ ਆ, ਇੱਕ ਸੰਗਰੂਰ ਖੇੜੀ ਔਰ ਇੱਕ ਪਠਾਨਕੋਟ ਦੇ ਵਿਚ, ਜੋ ਕਿ ਵੀ 16 ਕੈਂਪ ਹੋ ਜਾਣਗੇ। ਔਰ ਸਰਕਾਰ ਦੀ ਨੀਤੀ ਹੈ ਔਰ ਸਾਡੇ ਜੋ ਡਾਇਰੈਕਟਰ ਜਨਰਲ ਸਾਹਿਬ ਹੈ ਮੇਜਰ ਜਨਰਲ ਰਾਮਵੀਰ ਸਿੰਘ ਮਾਨ, SM ਸੈਨਾ ਮੈਡਲ, ਉਹ ਵੀ ਬਹੁਤ ਇਸ ਚੀਜ਼ ਤੇ ਗੌਰ ਕਰਕੇ ਸਰਕਾਰ ਨੂੰ ਉਨ੍ਹਾਂ ਨੇ ਮਤਲਬ ਪੂਰਾ ਇਹਦੇ ਬਾਰੇ ਕੰਮ ਕਰਕੇ ਦਿਖਾਇਆ, ਸਾਡੇ ਤੋਂ ਕੰਮ ਲੈ ਕੇ ਸਾਨੂੰ ਸਮੇਂ ਸਮੇਂ ਤੇ। ਟੋਟਲੀ ਇਹਦੇ 7 ਅਫਸਰ ਪੰਜਾਬ ਦੇ ਵਿਚ ਆ ਔਰ 2 ਅਫਸਰ ਡਿਪਟੀ ਡਾਇਰੈਕਟਰ ਡਾਕਟਰ ਸਾਹਿਬ ਉਪਰ ਹੈ, ਡਾਕਟਰ ਸਾਹਿਬ ਸਮੇਂ ਸਮੇਂ ਤੇ ਸੇਧ ਦੇ ਕੇ ਸਾਨੂੰ ਤੇ ਮਤਲਬ ਸੀਪੈਡ ਦਾ ਇਸ ਤਰੀਕਾ ਇਸ ਟਾਈਮ ਬਹੁਤ ਹੀ ਮਤਲਬ ਆਪਾਂ ਜਾਣੀਏ ਤੇ ਸ਼ਿਖਰ ਤੇ ਪਹੁੰਚ ਗਿਆ।
0: ਹਾਂਜੀ, ਆ ਦੇਖੋ ਗੱਲ ਹੈ ਕਿ ਅੱਜ ਰੁਜ਼ਗਾਰ ਦੇ ਹੀਲੇ ਵਸੀਲਿਆਂ ਦੀ ਜਦੋਂ ਗੱਲ ਕਰਦੇ ਹਾਂ ਇਹਦੇ ਬੜੇ ਉੱਦਮ ਹੈ ਕਿ ਨਾਲੇ ਅੱਜ ਦੇਸ਼ ਨੂੰ ਜਿੱਦਾਂ ਕਹਿੰਦੇ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ, ਖਾਸ ਕਰਕੇ ਸੈਨਿਕਾਂ ਦੀ ਤੁਸੀਂ ਜ਼ਿਕਰ ਕੀਤਾ ਹੈ ਕਿ ਇਸ ਖੇਤਰ ਦੇ ਵਿਚ, ਚਾਹੇ ਉਹ ਪੁਲਿਸ ਦੀ ਗੱਲ ਕਰ ਲਈ, ਇਸ ਖੇਤਰ ਦੇ ਵਿਚ, ਇਹਨਾਂ ਖੇਤਰਾਂ ਦੇ ਵਿਚ ਆਪਣੀ ਸੇਵਾ ਦੇ ਰਿਹਾ। ਅੱਛਾ ਕੈਪਟਨ ਸਾਹਿਬ, ਹੁਣ ਗੱਲ ਇਹ ਆ ਜਾਂਦੀ ਹੈ ਕਿ ਜਦੋਂ ਐਲੀਜੀਬਿਲਿਟੀ ਦੀ ਆਪਾਂ ਗੱਲ ਕਰਦੇ ਹਾਂ ਕਿ ਜਿੱਦਾਂ ਤੁਸੀਂ ਕਿਹਾ ਕਿ ਪੂਰੇ ਪੰਜਾਬ ਨੂੰ ਕਵਰ ਕਰਦਾ ਤੁਹਾਡਾ ਸੀ ਪੁਆਇੰਟ, ਇੱਕ ਤਾਂ ਪਹਿਲੀ ਗੱਲ ਇਹ ਜਾਣਨਾ ਚਾਹਾਂਗੇ ਕਿ ਇਹ ਕੇਂਦਰੀ ਸਰਕਾਰ ਦੀਆਂ ਜਿਹੜੀਆਂ ਗਤੀਵਿਧੀਆਂ ਜਾਂ ਕੇਂਦਰੀ ਸਰਕਾਰ ਦੇ ਉਪਰਾਲੇ ਇਹਦੇ ਚ ਸ਼ਾਮਲ ਨੇ ਜਾਂ ਪੰਜਾਬ ਸਰਕਾਰ ਦੇ ਉਪਰਾਲੇ ਚ ਸ਼ਾਮਲ
1: ਨੇ? ਸਰ, ਇਹਦੇ ਵਿਚ ਪੰਜਾਬ ਸਰਕਾਰ ਦੇ ਉਪਰਾਲੇ, ਜੋ ਵੀ ਫੰਡਿੰਗ ਆ, ਜੋ ਵੀ ਰੂਲ ਰੈਗੂਲੇਸ਼ਨ ਆ, ਸਾਰੇ ਪੰਜਾਬ ਸਰਕਾਰ ਦੇ ਆ।
0: ਐਲੀਜੀਬਿਲਿਟੀ ਕੀ ਹੈ, ਕਿਹੜੇ ਬੱਚੇ ਹੈ ਜਿਹੜੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਹੈ, ਕੀ ਮਤਲਬ ਕ੍ਰਾਈਟੇਰੀਆ ਜਾਂ ਕਹਿ ਸਕਦੇ ਹਾਂ ਕਿਹੜੇ ਕਿਹੜੇ ਦਾਇਰੇ ਦੇ ਲੋਕ ਹੈ ਜਿਹੜੇ ਇਹਨਾਂ ਸੀਪੈਟ ਸੈਂਟਰਾਂ ਦੇ ਵਿਚ ਆ ਸਕਦੇ ਆ?
1: ਸਾਡੇ ਕੋਲ ਸਰ ਜਿੱਦਾਂ 17.5 ਤੋਂ 21 ਸਾਲ ਏਜ ਤੱਕ ਆਰਮੀ ਦੇ ਵਿਚ ਭਰਤੀ ਵਾਲੇ ਬੱਚੇ ਆਉਂਦੇ ਆ, 18 ਤੋਂ 23 ਸਾਲ ਔਰ ਪਲੱਸ SC BC ਜਿੱਦਾਂ 5 ਸਾਲ ਦੀ ਛੂਟ ਹੈ, ਉਹ ਪੰਜਾਬ ਪੁਲਿਸ

0: एसएससी स्टाफ सिलेक्शन कमीशन, जिस तरह सीआरपी, बीएसएफ, आईटीबीपी, सीआईएसएफ, ये सारे बच्चे जेड़े साडे कोल ट्रेनिंग करने वास्ते आउंदे आ। और ये जो कद है इन्हां वास्ते जिस तरह इन्हां दा 170 सेंटीमीटर है, और ये चीजां सारियां मतलब चेक करके उन्हां नूं ट्रेनिंग करके तैयार कर दे।
1: अच्छा, कोई सैशन खास तौर ते हुंदा जिदा आपां पढ़ाई लिखाई दे विच देखदे आं कि बच्चियां दा इक सैशन है उस साल दे विच, इस महीने शुरू होना ते इस महीने खत्म होना है, तुहाडे जिहड़े सैशन दा वर्गीकृत कीता गया जां वर्गीकरण कीता गया है, उह कदों तों कदों तक दा सैशन चलदा है, किदा किन्ने सैशन चलदे आ साल दे विच?
0: जो अज का समय भर्ती है जो एक ही होंगी, तकरीबन जो आर्मी की भर्ती है साल दे विच एक आंदी है, एक भर्ती वास्ते एक साल लग जांदा, क्योंकि उसका पहला कोई जनवरी जनवरी च नोटिफिकेशन निकलता, फरवरी दे विच फार्म भरे जांदे आ, अप्रैल मई दे विच जाके रिटर्न टेस्ट हुंदा है, अगे फिर एक दो महीने बाद उसका रिजल्ट आंदा है। जिस तरह ए दिन नवंबर तक पूरा किया कि उदा फिजिकल हो जाएगा, तो रिजल्ट लास्ट फिर फरवरी तक आ जाएगा। एक भर्ती वास्ते सारी जिदा पंजाब पुलिस दे नाल नाल ही आ, पंजाब पुलिस का चलता रहिंदा जी, पंजाब पुलिस का भी तकरीबन भर्ती इहदे नाल ही रलदी मिलदी है, क्योंकि उन्हां दा भी जून जुलाई दे विच टेस्ट हुंदा जी, लास्ट जून दे और जुलाई फर्स्ट वीक दे विच। और इसे तरह जिदा ए दोनों टेस्ट हो जांदे आ, ते अगली जिहड़ी साडी अहीं बीएसएफ सीआरपी सीआईएसएफ उन्हां दी तैयारी हुण शुरू, रिटन पेपर दी और उन्हां दी फिजिकल दी, दोनों दी नाल नाल ही चलदी रहिंदी। साडे जो तकरीबन ट्रेनिंग आ सीपैट दे विच पूरा साल ही चलदी रहिंदी सर।
1: अच्छा, जिहड़ा जिदा आपां कहा कि तुसी रोजगार दी आपां जदों गल करदे हां कि है तां रोजगार दा खेतर है, ਇਹਦੇ ਚ ਫਿਰ ਤੁਸੀਂ ਜਿਹੜਾ ਹੈ ਐਲੀਜੀਬਿਲਿਟੀ ਕੀ ਸਾਰੇ ਬੱਚੇ ਹੀ ਜਿਹੜੇ ਉਹਨਾਂ ਨੂੰ ਰੁਜ਼ਗਾਰ ਮਿਲ ਜਾਂਦਾ ਹੈ ਕਿ ਅੱਗੇ ਜਾ ਕੇ ਜਿੱਦਾਂ ਤੁਸੀਂ ਕਹਿੰਦੇ ਫੌਜ ਦੇ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਾਂ ਪੁਲਿਸ ਦੇ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ, ਕਿ ਉੱਥੇ ਕੁਆਲੀਫਾਈ ਸਾਰੇ ਹੋ ਜਾਂਦੇ ਆ ਕਿ ਉੱਥੇ ਵੀ ਕੋਈ ਫਿਰ ਅੱਗੇ ਸ਼ਰਤਾਂ ਰਹਿ ਜਾਂਦੀਆਂ?
0: ਸਰ ਬਹੁਤ ਵਧੀਆ, ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਮੈਨੂੰ, ਇਹ ਬਹੁਤ ਤੁਸੀਂ ਦੁਨੀਆਂ ਨੂੰ ਵੀ ਬੱਚਿਆਂ ਨੂੰ ਵੀ ਇਹਦੇ ਬਾਰੇ ਪਤਾ ਲੱਗੇ। ਜੋ ਕਿ ਸੀਪੈਟ ਦੇ ਵਿੱਚ ਟ੍ਰੇਨਿੰਗ ਕਰਦਾ ਬੱਚਾ, ਮੰਨ ਲਓ ਕਿ ਉਹ ਆਰਮੀ ਚ ਭਰਤੀ ਵੀ ਨਹੀਂ ਹੋ ਸਕਿਆ, ਪੰਜਾਬ ਪੁਲਿਸ ਸੀਆਰਪੀ ਬੀਐਸਐਫ ਚ ਵੀ ਨਹੀਂ ਹੋ ਸਕਿਆ, ਇਸ ਸਾਲ ਸੀਪੈਟ ਨੇ 300 ਆਦਮੀ ਨੂੰ 2 ਮਹੀਨੇ ਦੀ ਟ੍ਰੇਨਿੰਗ ਕਰਵਾਈ ਆ, ਪੈਸਕੋ ਸਕਿਉਰਟੀ ਜਿੱਦਾਂ ਐਸਆਈਐਸ ਸਕਿਉਰਟੀ ਇਹਨਾਂ ਨਾਲ ਸਾਡਾ ਕੰਟੈਕਟ ਆ, ਉਹ ਟ੍ਰੇਨਿੰਗ ਕਰਾਈ ਆ 300 ਬੱਚੇ ਨੂੰ।
1: ਅੱਛਾ,
0: ਔਰ 600 ਬੱਚਿਆਂ ਹੋਰ ਅਸੀਂ ਪੈਸਕੋ ਦੇ ਨਾਲ ਕੰਟੈਕਟ ਕੀਤਾ ਹੈ। ਉਹਦਾ ਦੇਖੋ ਫਾਇਦਾ ਕੀ ਹੈ ਕਿ ਜੋ ਬੱਚਾ ਸੀਪੈਟ ਦੇ ਵਿੱਚ ਜਿਸ ਬੱਚੇ ਨੇ 3 ਮਹੀਨੇ ਟ੍ਰੇਨਿੰਗ ਲਈ ਆ, ਉਹ ਕਿਤੇ ਵੀ ਭਰਤੀ ਨਹੀਂ ਹੋਇਆ, ਅਗਰ ਉਹ ਸਕਿਉਰਟੀ ਚ ਜਾਂਦਾ ਹੈ ਤਾਂ ਉਹਨੂੰ 20 ਤੋਂ 22 ਹਜ਼ਾਰ ਰੁਪਇਆ ਪੇਮੈਂਟ ਮਿਲੇਗੀ।
1: ਅੱਛਾ,
0: ਐਸੇ ਬੰਦਾ ਚਲੇ ਜੇ ਸਕਿਉਰਟੀ ਤੇ ਮੇਰੇ ਹਿਸਾਬ ਚ ਕੋਈ 10 ਤੋਂ 12 ਹਜ਼ਾਰ ਤੋਂ ਵੱਧ ਰੁਪਇਆ
1: ਨਹੀਂ
0: ਦਿੰਦੇ। ਜੇ ਦੇਖ ਲੋ ਸਾਡੇ ਕੋਲ 3 ਮਹੀਨੇ ਟ੍ਰੇਨਿੰਗ ਕੀਤੀ ਆ ਬੱਚੇ ਨੇ, ਚਲੋ ਖੁਦਾ ਨਾ ਕੋਈ ਸਾਰਾ ਨਹੀਂ ਹੋ ਸਕਦਾ ਕਿ ਅਗਰ ਉਹ ਨਹੀਂ ਭਰਤੀ ਹੋਇਆ ਤਾਂ ਉਹ ਸਕਿਉਰਟੀ ਦੇ ਵਿਚ ਜਾਏਗਾ, ਉਹਨੂੰ 20 ਤੋਂ 22 ਹਜ਼ਾਰ ਰੁਪਇਆ ਸਕਿਉਰਟੀ ਤੋਂ ਮਿਲੇਗੀ, ਜਿਹਦੇ ਨਾਲ ਉਹਦਾ ਵਧੀਆ ਮਤਲਬ ਘਰ ਦਾ ਗੁਜ਼ਾਰਾ ਚੱਲ ਸਕਦਾ ਹੈ। ਜਿਸ ਬੱਚੇ ਨੇ ਸੀਪੈਟ ਦੇ ਟ੍ਰੇਨਿੰਗ ਲਈ ਆ ਉਹਨੂੰ ਅਨੁਸ਼ਾਸਨ, ਉਹਦਾ ਸਿਵਲ ਦੇ ਵਿਚ ਜਾ ਕੇ ਮਤਲਬ ਕੀ ਆ ਵਿਹਾਰ ਹੀ ਵੱਖਰਾ ਹੋ ਜਾਂਦਾ ਹੈ, ਕਿਉਂਕਿ ਅਸੀਂ ਇੱਕ ਫੌਜ ਦੇ ਤਰੀਕੇ ਨਾਲ ਬੱਚੇ ਨੂੰ ਤਿਆਰ ਕਰਦੇ ਨੇ, ਅਨੁਸ਼ਾਸਨ ਚ ਕਿੱਦਾਂ ਰਹਿਣਾ, ਡਿਸਪਲਿਨ ਚ ਕਿੱਦਾਂ ਰਹਿਣਾ।
1: ਅੱਛਾ, ਜਿੱਦਾਂ ਤੁਸੀਂ ਕਿਹਾ ਕਿ ਅਨੁਸ਼ਾਸਨ ਤਾਂ ਖੈਰ ਜ਼ਿੰਦਗੀ ਦਾ ਬੜਾ ਇੱਕ ਅਹਿਮ ਹਿੱਸਾ ਹੈ, ਜੇ ਸਾਡੀ ਜ਼ਿੰਦਗੀ ਦੇ ਵਿਚ, ਕਿਉਂਕਿ ਕੁਦਰਤ ਆਪਣੇ ਆਪ ਦੇ ਵਿਚ ਡਿਸਿਪਲਿਨ ਚ ਚੱਲਦੀ ਹੈ, ਹਨਾ, ਸੂਰਜ ਨੇ ਆਪਣੇ ਹਿਸਾਬ ਨਾਲ ਆਪਣੇ ਸਮੇਂ ਤੇ ਆਉਣਾ ਹੈ, ਰਾਤ ਨੇ ਆਪਣੇ ਸਮੇਂ ਤੇ ਹੋਣਾ, ਕੁਦਰਤ ਦਾ ਸਾਰਾ ਵਰਤਾਰਾ ਇੱਕ ਡਿਸਿਪਲਿਨ ਚ ਹੈ, ਹਨਾ, ਸਮਾਂ ਸਾਰਣੀ ਦੇ ਲਿਹਾਜ਼ ਦੇ ਨਾਲ ਹੀ ਚੱਲਦਾ ਹੈ, ਇੱਕ ਸਿਰਫ ਅਸੀਂ ਮਨੁੱਖੀ ਜਿਹੜਾ ਵਰਗ ਐਸਾ ਹੈ ਜਿਹੜਾ ਕਿਤੇ ਨਾ ਕਿਤੇ ਸਮਾਂ ਸਾਰਣੀ। ਤੁਸੀਂ ਕਿਹਾ ਕਿ ਸਾਡੀ ਤਾਂ ਜਿਹੜੀ ਫੌਜ ਹੈ ਜਾਂ ਫੌਜ ਦੀ ਟ੍ਰੇਨਿੰਗ ਹੈ ਉਹ ਤਾਂ ਬਿਲਕੁਲ ਜਿੱਦਾਂ ਕਹਿੰਦੇ ਹਾਂ ਕਿ ਨਿਯਮਬੱਧ ਤਰੀਕੇ ਦੇ ਨਾਲ ਸਮਾਂ ਜਿਹੜਾ ਹੈ ਹਰ ਚੀਜ਼ ਸਮੇਂ ਦੇ ਲਿਹਾਜ਼ ਦੇ ਨਾਲ ਹੀ ਰੋਟੀ ਖਾਣੀ ਹੈ, ਸਮੇਂ ਦੇ ਲਿਹਾਜ਼ ਦੇ ਨਾਲ ਹੀ ਵਰਕਆਊਟ ਕਰਨਾ ਹੈ, ਕੰਮ ਕਰਨਾ ਹੈ, ਤੇ ਇਹਦੇ ਚ ਜਿਹੜੇ ਮਤਲਬ ਬੱਚਿਆਂ ਤੁਸੀਂ ਚੁਣਦੇ ਹੋ ਉਹਨਾਂ ਦੀ ਕੁਆਲੀਫਿਕੇਸ਼ਨ ਵੀ ਰੱਖੀ ਹੈ ਕਿ ਮੈਟ੍ਰਿਕ ਹੋਣਾ ਚਾਹੀਦਾ ਹੈ ਤਾਂ ਕਿ ਥੋੜਾ ਜਿਹਾ ਸਿੱਖਿਅਤ ਹੋਊਗਾ ਤੇ ਜਾਗਰਿਤ ਤਦ ਹੀ ਹੋਊਗਾ ਨਾ ਮਤਲਬ?
0: ਯੈਸ ਸਰ, ਯੈਸ। ਹਾਂ ਸਰ, ਜਿੱਦਾਂ ਆਰਮੀ ਵਾਸਤੇ ਆ ਸਰ, ਉਹਦੇ ਲਈ ਆਪਾਂ ਬੱਚਾ ਜੋ ਮੈਟ੍ਰਿਕ ਹੈ ਜਿਹੜਾ
1: ਐਲੀਜੀਬਲ,
0: ਔਰ ਜਿੱਦਾਂ ਪੰਜਾਬ ਪੁਲਿਸ ਆ, ਸੀਆਰਪੀ, ਬੀਐਸਐਫ ਹੈ, ਐਸਐਸਸੀ ਦੀ ਜੋ ਵੀ ਹੈ, ਇਹਦੇ ਵਾਸਤੇ ਬੱਚਾ +2 ਹੋਣਾ ਜ਼ਰੂਰੀ ਹੈ।
1: ਹਾਂਜੀ,
0: ਟ੍ਰੇਡਮੈਨ ਵਾਸਤੇ ਆ ਜਿੱਦਾਂ, ਉਹਦੇ ਵਾਸਤੇ ਬੱਚਾ 8th ਪਾਸ

0: पेड़ है, लग वाचरमैन है, हाउसकीपर है, कुकुन गाय, उसके वास्ते ईर्थ पास भी बचा।
1: कुल मिला के किन्ने कोर्स जिन्हों नवा जिक्र किया है कि वाशरमैन भी है, कुकिंग का भी है, कि होर भी खेतर कुल मिला के ट्रेनिंग दी जाती है? जिस जिते पुलिस लिए भर्ती होंगी है ना, फौज लिए भर्ती होंगी है, कि इन्होंने अगो यह जिड़िया विधावान ने भी जिद वाशरमैन भी जा सकता है फौज के अलग अलग?
0: सर जिस तरह मतलब के बच्चे की क्या कि थोड़ा अभी हम BSF की भर्ती आई है, हम JST ओ फार्म फिलअप हो रहे। मान लो कुछ बच्चे उन्हां दी हाइट घट सी, अच्छा। आर्मी दे फिट नहीं, 170 सेंटीमीटर नहीं सी, और वो बच्चों की BSF दे विच वैकेंसी जो आई है इसे तरीके ना कुकिंग दी, हाउसकीपर दी, वाशरमैन दी, दर्जी दी,
1: अच्छा,
0: वैकेंसी है, उहदे विच उन्हां दी हाइट है जो 165 सेंटीमीटर ले गई है।
1: अच्छा,
0: हाँ जी,
1: अच्छा।
0: तो देखो जिहड़ा बच्चा उधर नहीं, अगर बच्चा साडे नाल सी पैड च कंटैक्ट च, अड्डे ते सारे बच्चों नूं पंजाब च पता ही नहीं लगता कि कदों भर्ती आई ते कदों चलेगी।
1: हाँ बिलकुल,
0: इस चीज का अड्डे बच्चों नूं पता ही नहीं लगेगा। तो इहदा वो अगर साडे नाल वो बच्चा ते साडे अहीं ग्रुप बनाए अलग अलग सर, ग्रुप वैकेंसियां पा दें, बच्चों नूं एटोमैटिक पता लगता रहिंदा है। हुण तो देखो जिहड़े बच्चे जी 170 सेंटीमीटर नहीं है हाइट, तो 165 वाली आ गई है, अगर उन्हें साडे कोल ट्रेनिंग कीती आ तो इहदे विच पक्का कामयाब हो जाएगा।
1: हाँ बिल्कुल बिल्कुल बिल्कुल। अच्छा कैप्टन साहब, हुण जिद्दां कहिंदे कि बहुत सारे बच्चे पंजाब दे विच जिथे जिथे साडी आवाज, असीं अपने जरिए बेनती करांगे कि देखो रोजगार दा जिहड़ा है, क्योंकि रोजगार कोई भी जिहड़ा छोटा वड्डा काम कोई नहीं हुंदा, काम काम हुंदा है ना, काम आपां काम नूं काम समझ के करना है ना, ते इस करके काम सानू कुछ ना कुछ पे करदा है, कुछ ना कुछ दिंदा है। सब तो वड्डी तां गल इह है कि साडी जिंदगी दे विच अनुशासन पैदा करदा है, और जे साडी जिंदगी अनुशासित हो जांदी है ते असीं सारा कुछ हासिल कर लैंदे
0: हां।
1: सो काम साडा कोई भी होवे, चाहे हुण जिहड़े बच्चियां ने मतलब तुहाडे नाल संपर्क करना है, तुसीं दस्सिया वी अलग अलग जगह दे उत्ते 14 सेंटर मेरे ख्याल तुसीं जिक्र कीता है, ते उहदे लई किद्दां मतलब संपर्क बनाया जावे, ਤੁਹਾਡੀ ਵੈਬਸਾਈਟ ਹੈ ਜਾਂ ਤੁਹਾਡੀ ਕੋਈ ਮੇਲ ID ਹੈ ਜਾਂ ਕੀ ਸੰਪਰਕ ਨੰਬਰ ਹੈ ਨੇ ਜਿਨ੍ਹਾਂ ਦੇ ਉੱਤੇ ਤੁਹਾਡੇ ਨਾਲ ਰਾਬਤਾ ਕਾਇਮ ਕਰਕੇ ਸਿੱਧੇ ਤੌਰ ਤੇ ਸੰਪਰਕ ਕਰਕੇ ਕਿਹੜੇ ਟਾਈਮ ਤੇ ਜਿਹੜਾ ਹੈ ਉਹ ਟ੍ਰੇਨਿੰਗ ਲੈ ਸਕਦੇ ਨੇ?
0: ਸਰ ਅਸੀਂ ਸੋਸ਼ਲ ਮੀਡੀਆ ਦੁਆਰਾ, ਔਰ ਸਾਡਾ ਅਕਾਊਂਟ ਹੈ ਜੋ ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ ਦੇ ਉੱਤੇ, ਬਿਲਕੁਲ ਉਹਦੇ ਤੇ ਸਮੇਂ ਸਮੇਂ ਤੇ ਅਸੀਂ ਜਾਣਕਾਰੀ ਸਾਡੇ ਡਾਇਰੈਕਟਰ ਜਨਰਲ ਵੱਲੋਂ ਚੰਡੀਗੜ੍ਹ ਵੱਲੋਂ ਆਲਰੇਡੀ ਉਹ ਚੱਲਦਾ ਰਹਿੰਦਾ ਦਿੱਤੀ ਜਾਂਦੀ ਹੈ। ਬਾਕੀ ਅਸੀਂ ਆਪਣੇ ਲੈਵਲ ਤੇ ਜਿੱਦਾਂ ਪਿੰਡਾਂ ਦੇ ਸਰਪੰਚ ਆ, ਹੈੱਡ ਗ੍ਰੰਥੀ ਆ, ਉਹਨਾਂ ਨੂੰ ਅਨਾਊਂਸਮੈਂਟ ਕਰਾਉਣੀ, ਸਰਪੰਚਾਂ ਨੂੰ ਦੱਸਣਾ, ਇਸ ਤਰੀਕੇ ਨਾਲ ਪਿੰਡਾਂ ਦੇ ਕਾਫੀ ਅਸੀਂ ਜੋ ਗਰੁੱਪ ਬਣਾਏ ਆ ਬੱਚਿਆਂ ਦੇ ਗਰੁੱਪਾਂ ਦੇ ਵਿੱਚ ਪਾਉਣਾ ਜਦੋਂ ਕੋਈ ਭਰਤੀ ਆਉਂਦੀ ਹੈ, ਇਹ ਸਾਰਾ ਅਸੀਂ ਉਹਨਾਂ ਨੂੰ ਸਮੇਂ ਸਮੇਂ ਤੇ ਦੱਸਦੇ ਰਹਿੰਦੇ ਆ, ਆਲਰੇਡੀ ਪਤਾ ਚੱਲਦਾ ਰਹਿੰਦਾ। ਪੇਪਰ ਨਿਊਜ਼ ਪੇਪਰ ਦੇ ਵਿੱਚ ਆਉਣਾ, ਪਰ ਮੈਂ ਫਿਰ ਵੀ ਲੋਕਾਂ ਨੂੰ ਦੱਸਦਾ ਕਿ ਅੱਜ ਦੇ ਜ਼ਮਾਨੇ ਚ ਫਿਰ ਵੀ ਲੋਕ ਜੋ ਸਿਵਲ ਅਕੈਡਮੀਆਂ ਜਾਂ ਇਧਰ ਉਧਰ ਜਾ ਰਹੇ ਆ ਉਹਦੇ ਬਦਲੇ ਉਹਨਾਂ ਨੂੰ CPAT ਦੇ ਵਿੱਚ ਆਉਣਾ ਚਾਹੀਦਾ, ਜੋ ਕਿ ਇੱਕ ਬਹੁਤ ਵਧੀਆ ਸੰਸਥਾ ਹੈ। ਔਰ ਜਿੱਥੇ ਮੈਂ ਸਰ ਉਹਨੂੰ ਦੱਸੂ ਕਿ ਉੱਥੇ ਰਹਿਣਾ ਖਾਣਾ ਫਿਜੀਕਲ ਔਰ ਜੋ ਰਿਟਨ ਪੇਪਰ ਦੀ ਤਿਆਰੀ ਫ੍ਰੀ ਆਫ ਕੋਸਟ ਪੰਜਾਬ ਸਰਕਾਰ ਦੁਆਰਾ ਕਰਾਈ।
1: ਬਾਹਰ ਜੇ ਕੋਈ ਘੁੱਕੜ ਦਾ ਪੈਸੇ ਲੈਣਗੇ
0: ਸਰ, ਇਹ ਹੈ ਵੀ ਇੱਕ ਪੰਜਾਬ ਦੇ ਵਿਚ ਹੀ ਹੈ ਇਹ ਸੰਸਥਾ CPAT, ਬਾਕੀ ਸ਼ਾਇਦ ਕਿਸੇ ਵੀ ਸਟੇਟ ਚ ਨਹੀਂ ਹੈ।
1: ਬਹੁਤ ਵਧੀਆ ਗੱਲ ਹੈ। देखो यही है ना कि संपर्क दे विच रहना बड़ा जरूरी है। फिर भी जिदा कैप्टन साहब तातों भी जाननी चाहांगे गल कि तुहाडे जिहड़े CPAT दे संपर्क नंबर है तुहाडे कोले कुछ, जिथे साडे सुनने वाले सज्जन, क्योंकि अज भी साडे प्रोग्राम दे विच बहुत सारे लोग साडे नाल जुड़े होणगे जिहड़े कहिंदे आ कि साडे बच्चे फौज च जाण, जिहड़ा साडे बच्चे पुलिस च जाण, है ना, इन्हां खेतरां दे विच काम करन, ते उहनां नंबरां दे उत्ते संपर्क करके तुहाडे नाल राबता कायम कर सकण।
0: जी सर, नंबर 6900-2200-7333। मैं दोबारा फिर बोल दू, 6900-2200-7333।
1: देखो जी, इस नंबर दे उत्ते संपर्क साडे सज्जन कर सकते हैं। बाकी भी जेडे केंद्र है जिदा तुसी दसे ही है कि उन्हां नाल भी संपर्क किया। CPAT तुसी आ गया सोशल मीडिया दा जिदा कहने दौर है युग, तुसी उहदे च CPAT लिखो, तुहानू सारे सेंटरां दा
0: वेरवा
1: हवाला नंबर सब कुछ तुहाडे जिहड़ा सामने आ जांदा है।
0: बिल्कुल सर,
1: ते इहदे च इक गल इह है कि थोड़ा जिहा जिदा कहने तुसी भी जिक्र कीता ਕਿ ਅੱਜ ਤਾਂ ਸਾਡੇ ਖੇਤਰ ਦੇ ਵਿੱਚ ਹਰ ਖੇਤਰ ਦੇ ਵਿੱਚ ਸਾਡੀਆਂ ਬੱਚੀਆਂ ਜਿਹੜੀਆਂ ਹੈ ਉਹ ਵੀ ਵੱਧ ਚੜ ਕੇ ਹਿੱਸਾ ਪਾ ਰਹੀਆਂ ਨੇ। ਕੋਈ ਖੇਤਰ ਐਸਾ ਨਹੀਂ ਹੈ ਜਿਹੜੇ ਸਾਡੀਆਂ ਬੇਟੀਆਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਜਿਹੜੀਆਂ ਉਹ ਪਿੱਛੇ ਨੇ। ਕੀ ਸੀ ਪੁਆਇੰਟ ਜਿਹੜੇ ਤੁਹਾਡੇ ਸੈਂਟਰ ਹੈ ਇਹਨਾਂ ਦੇ ਵਿੱਚ ਬੱਚੀਆਂ ਲਈ ਵੀ ਕੁਛ ਸੁਵਿਧਾਵਾਂ ਜਾਂ ਟ੍ਰੇਨਿੰਗ ਦੀਆਂ ਗੱਲਾਂ ਹੈ ਕੁਛ?
0: ਸਰ ਕੁਛ ਸੈਂਟਰਾਂ ਦੇ ਵਿੱਚ ਹੈ ਜਿੱਦਾਂ ਕਾਲਚਰਾ ਨੇ ਬਠਿੰਡਾ ਹੈ ਉੱਥੇ ਜੋ ਨਜ਼ਦੀਕ ਦੀਆਂ ਬੱਚੀਆਂ ਟ੍ਰੇਨਿੰਗ ਲੈ ਰਹੀਆਂ, ਰਣੀਕੇ ਜਿੱਦਾਂ ਅਟਾਰੀ ਦੇ ਲਾਗੇ ਉੱਥੇ ਜੋ ਨਜ਼ਦੀਕ ਬੱਚੀਆਂ ਉਹ ਟ੍ਰੇਨਿੰਗ ਲੈਂਦੀਆਂ। ਇਸ ਤਰੀਕੇ ਨਾਲ ਦੋ ਤਿੰਨ ਜਗ੍ਹਾ ਹੈ, ਲੇਕਿਨ ਕੋਈ ਪਰਮਾਨੈਂਟ ਕੈਂਪ ਬਾਰੇ ਵਿਚਾਰ ਸਾਡੇ ਡਾਇਰੈਕਟਰ ਜਨਰਲ ਔਰ ਸੈਕਟਰੀ ਮੈਡਮ ਇਹ ਸਾਰੀ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਕਿ ਇੱਕ ਪਰਮਾਨੈਂਟ ਕੈਂਪ ਬਣਾਇਆ ਜਾਵੇ ਸੀ ਪੈਡ ਲੜਕੀਆਂ ਵਾਸਤੇ, ਉਹਦੇ ਬਾਰੇ ਵਿਚਾਰ ਚੱਲ ਰਿਹਾ
1: ਕਿਉਂਕਿ ਬੜਾ ਜ਼ਰੂਰੀ ਹੈ ਨਾ। ਅੱਜ ਜਿੱਦਾਂ ਕਹਿੰਦੇ ਹਰ ਖੇਤਰ ਦੇ ਵਿੱਚ ਸਾਡੀਆਂ ਬੱਚੀਆਂ ਜਿਹੜੀਆਂ ਉਹ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਤੇ ਸੇਨਾ ਦੇ ਖੇਤਰ ਦੇ ਵਿੱਚ ਵੀ ਬਹੁਤ ਸਾਰੀਆਂ ਬੱਚੀਆਂ
0: ਸਾਡੇ ਕੋਲੋਂ ਕਾਲਚਰਾ ਨੇ ਬਠਿੰਡਾ ਤੋਂ ਔਰ ਇੱਥੋਂ ਰਣੀਕੇ ਤੋਂ ਕਾਫੀ ਬੱਚੀਆਂ ਮਤਲਬ ਜੋ ਪਾਸ ਹੋ ਕੇ ਆਰਮੀ ਦੇ ਵਿੱਚ ਜਾ ਰਹੇ ਹਨ, ਪੰਜਾਬ ਪੁਲਿਸ ਚ ਜਾ ਰਹੇ ਹਾਂ ਸਰ।
1: ਹਾਂਜੀ ਅੱਛਾ ਇੱਕ ਥੋੜਾ ਜਿਹਾ ਜਿੱਦਾਂ ਕਹਿੰਦੇ ਹਾਂ ਕਿ ਜਿੱਦਾਂ ਅੱਜ ਸਮਾਂ ਹਰ ਦੁਕਾਨਦਾਰੀ ਦਾ ਸਮਾਂ, ਹਰ ਬੰਦਾ ਆਪਣੀ ਦੁਕਾਨਦਾਰੀ ਲਾ ਕੇ ਬੈਠਾ ਹੋਇਆ, ਕਿਸੇ ਨੂੰ ਇਹ ਨੀ ਪਤਾ ਕਿ ਦੁਕਾਨਦਾਰੀ ਚ ਸੌਦਾ ਭਰੋਸੇ ਵਾਲਾ ਹੈ ਜਾਂ ਨਹੀਂ ਹੈ। ਅੱਜਕੱਲ ਜੋ ਦਿਖਾਵਟ ਦਾ ਜ਼ਮਾਨਾ ਆ ਗਿਆ ਕਿਉਂਕਿ ਹੁਣ ਜੋ ਚੀਜ਼ਾਂ ਅਸਲ ਨੇ, ਨਕਲ ਬਹੁਤ ਹੈ, ਅਸਲ ਘੱਟ ਹੈ,
0: ਅਸਲ ਘੱਟ ਹੈ।
1: ਜਿਹੜੇ ਇਹ ਸੋਰਸ ਨੇ ਜਿਹੜੇ ਏਦਾਂ ਤੁਸੀਂ ਵੀ ਜ਼ਿਕਰ ਥੋੜਾ ਜਿਹਾ ਇਸ਼ਾਰਾ ਕੀਤਾ ਸੀ, ਇਹਨਾਂ ਤੋਂ ਬਚਣ ਲਈ, ਇਹਨਾਂ ਦੀ ਪਛਾਣ ਲਈ ਸਾਡੇ ਸਰੋਤਿਆਂ ਜਾਂ ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹਨਾਂ ਦੀ ਧੋਖਾ ਧੜੀ ਜਾਂ ਕਈ ਕਹਿੰਦੇ ਤੁਹਾਨੂੰ ਆਹ ਟ੍ਰੇਨਿੰਗ ਕਰਾ ਦੇਣਗੇ, ਤੁਸੀਂ ਫੌਜ ਚ ਭਰਤੀ ਹੋ ਜਾਓਗੇ, ਤੁਹਾਨੂੰ ਆਹ ਕਰਾ ਦੇਣਗੇ, ਤੁਸੀਂ ਏਦਾਂ ਬਣ ਜਾਓਗੇ, ਇਹ ਥੋੜਾ ਜਿਹਾ ਜਾਗਰੂਕਤਾ ਲਈ ਤੁਸੀਂ ਕੀ ਕਹਿਣਾ ਚਾਹੋਗੇ?
0: ਮੈਂ ਸਰ ਆਪਦੇ ਚੈਨਲ ਦੇ ਮਾਧਿਅਮ ਦੇ ਨਾਤੇ ਬਹੁਤ ਵਧੀਆ ਤੁਸੀਂ ਇਹ ਸਵਾਲ ਕੀਤਾ, ਪਤਾ ਲੱਗਣਾ ਚਾਹੀਦਾ ਲੋਕਾਂ ਨੂੰ। ਦੇਖੋ ਸਾਡੇ ਕੋਲ ਜੋ ਟੀਚਰ ਹੈ ਬਹੁਤ 15-15 ਸਾਲ, 16-16, 20-20 ਸਾਲ ਪੁਰਾਣੇ, ਜਿਨ੍ਹਾਂ ਦਾ 20-20 ਸਾਲ ਦਾ ਤਜਰਬਾ ਹੈ ਔਰ ਬਹੁਤ ਅੱਛੇ ਟੀਚਰ ਸੀ ਪੈਡ ਦੇ ਵਿਚ ਔਰ ਫਿਜੀਕਲ ਦੇ ਵਿਚ ਇਕ ਅੱਛੇ PTI ਜਿਹੜੇ ਮਤਲਬ ਅੱਛੇ ਕੋਚ ਵੀ ਰਹੇ ਫੌਜ ਸਰਵਿਸ ਦੇ ਪਲੇਅਰ, ਐਡਵਾਂਸ ਕੋਰਸ PTI ਦੇ ਕੀਤੇ ਆ ਜਿਨ੍ਹਾਂ ਦਾ ਇੰਨਾ ਤਜਰਬਾ ਹੈ। ਦੂਸਰਾ ਨੰਬਰ ਕੇ ਸੀ ਪੈਡ ਦੇ ਵਿਚ ਰਹਿਣਾ ਖਾਣਾ ਹਰ ਚੀਜ਼ ਫ੍ਰੀ। ਤੀਸਰਾ ਹੈ ਕਿ ਅਗਰ ਫੌਜ ਚ ਭਰਤੀ ਨਹੀਂ ਹੁੰਦਾ ਤੇ ਉਨ੍ਹਾਂ ਨੂੰ ਸਕਿਉਰਟੀ ਕੋਈ ਨਾ ਕੋਈ ਕਿਸੇ ਦੂਜੇ ਕਿੱਤਿਆਂ ਦੇ ਵਿਚ। ਮੈਂ ਇਕ ਇਕ ਨਾਲ ਇਹ ਵੀ ਦੱਸਦਾ ਕਿ ਅਸੀਂ ਪਿਛਲੇ ਸਾਲ ਤਕਰੀਬਨ 300 ਬੱਚੇ ਨੂੰ ਡਰੋਨ ਕੋਰਸ IIT ਰੋਪੜ ਦੇ ਵਿਚ ਵੀ
1: ਕਰਾਇਆ,
0: ਜੋ ਕਿ ਇਕ ਬਹੁਤ ਮਹਿੰਗਾ ਕੋਰਸ ਸੀਗਾ ਔਰ ਇਹ ਸੀ ਪੈਡ ਵੱਲੋਂ ਕਰਵਾਇਆ ਗਿਆ। ਹੁਣ ਮੈਂ ਬੱਚਿਆਂ ਨੂੰ ਔਰ ਬੱਚਿਆਂ ਦੇ ਮਾਤਾ ਪਿਤਾ ਨੂੰ ਇਕ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਗਲਤ ਅਕੈਡਮੀਆਂ ਸਿਵਲ ਅਕੈਡਮੀ ਦੇ ਵਿਚ ਜਾ ਕੇ ਪੈਸੇ ਨਾ ਖਰਚੋ ਔਰ ਨਾ ਹੀ ਏਜੰਟਾਂ ਦੇ ਹੱਥ ਚੜੋ, ਕਿਸੇ ਜਗ੍ਹਾ ਕੋਈ ਪੈਸਾ ਨਹੀਂ ਲੱਗਦਾ। ਮੈਂ ਆਪਦੇ ਚੈਨਲ ਦੇ ਮਾਧਿਅਮ ਸੇ ਬਿਲਕੁਲ ਸਹੀ ਕਰ ਰਿਹਾ, ਕਿਸੇ ਜਗ੍ਹਾ ਕੋਈ ਪੈਸਾ ਨਹੀਂ ਲੱਗਦਾ ਹੈ।
1: ਤੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਕੈਪਟਨ ਸਾਹਿਬ ਬਹੁਤ ਬਹੁਤ ਸ਼ੁਕਰੀਆ।
2: ਘੱਟ ਵਿਆਜ ਤੇ ਲੋਨ ਚਾਹੀਦਾ,
3: ਜਾਣਕਾਰ ਬਣੋ, ਸੁਚੇਤ ਰਹੋ।
4: ਕੱਲ ਦਾ ਪ੍ਰੋਗਰਾਮ ਦੱਸੀ ਜੀ ਹੁਣ ਤੁਹਾਨੂੰ
1: ਜੀ।
4: ਲਓ ਜੀ, ਕੱਲ ਸਵੇਰੇ 6:30 ਖੇਤੀਬਾੜੀ ਵਿਚ ਕਮਾਦ ਦੀ ਦੇਖਭਾਲ ਬਾਰੇ ਗੱਲਬਾਤ ਕਰਾਂਗੇ ਤੇ ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਵਿਚ ਪੰਜਾਬ ਚ ਡਰੈਗਨ ਫਰੂਟ ਦੀ ਕਾਸ਼ਤ ਬਾਰੇ ਡਾਕਟਰ ਜਸਵਿੰਦਰ ਸਿੰਘ ਬਰਾੜ ਜਾਣਕਾਰੀ ਦੇਣਗੇ। ਹੋਰ ਗੀਤ ਸੰਗੀਤ ਵੀ ਹੋਏਗਾ ਤੇ ਮੌਸਮ ਰਲਿਆ ਮਲਿਆ ਹੈ ਜੀ। ਕੀ ਲੱਗਦਾ ਫਿਰ ਆਪਣਾ ਹੁਣ ਚੱਲੀਏ?
1: ਚੱਲਣਾ ਚਾਹੀਦਾ ਜੀ।
4: ਜੈ ਹਿੰਦ।

0: ਔਰ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਪ੍ਰਿਯੰਕਾ ਅਰੋੜਾ।

ਸਿਕਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿਟਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ।

0: ਤਾਂ ਭਾਂਡੇ ਘੱਟ ਨਾ ਇਹ ਉੱਤੇ ਨਾ ਮਨ ਲੱਗੇ ਨਾ ਇਹ ਉੱਤੇ ਨਾ ਜਾਏ ਤਨ ਸੁਮਨ ਸਨਾਨ ਕਾ ਜੁਗਲ ਚੱਲੇ ਪਾਏ ਚੌਕੜ ਮੁੱਲ ਅਨਾਇਆ ਵੇ ਚੌਕੇ ਪਾਇਆ ਸਿੱਖਾ ਤਨ ਚੜਾਈਆ ਗੁਰ ਬ੍ਰਾਹਮਣ ਕਿਆ ਉਹ ਮੁਆ ਉਹ ਚੜ ਪਿਆ ਬੇਤਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਗੀਆਂ ਪਹਿਲਾਂ ਮੀਆਂ ਰਾਤ ਦਿਨ ਸਜੀ ਨਾਲ ਤਾਕਤ ਪਾਹੋ ਕੱਤੀਏ ਬਾਹਮਣ ਵੱਟੇ ਆਏ ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਂ ਤਕ ਨਾ ਟੁੱਟੇ ਜੇ ਤਕ ਹੋਵੇ ਜੋਰ ਮਹਲਾ

ਸੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਲ ਲੈ ਪੂਜੈ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉੱਪਰ ਪਾਏ ਬੈਠੇ ਕੂੜ ਯਾਰ ਮਤ ਪਿੱਟੈ ਵੇ ਮਤ ਪਿੱਟੈ ਵਾਨਾ ਸਾਡਾ ਪਿੱਟੈ ਤਨ ਫਿੱਟੈ ਫੇੜ ਕਰੇ ਮਨ ਝੂਠੇ ਚੁਲੀ ਪਨੇਨ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਦਿੱਤੇ ਅੰਦਰ ਸਭ ਤੋਂ ਦੇਖ ਨਦਰੀ ਆਪੇ ਹੀ ਕਰਨ ਕਰਾਏ ਦਾ ਵੜੂ ਵੜਾਵੜ ਮੇਦ ਨੇ।